ਬਾਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਨਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ

ਹੀਨ ਸੰਦਗੇ ਹਥੇ ਕੋ ਰੱਖੇ ਨਾ ਕੋਏ ਸੰਦਗੇ ਦੁਖਨ ਥਾਨ ਭ੍ਰਸ਼ਟ ਹੋਏ ਸੰਦਗਿਰ ਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਦਗੇ ਦੁਖਨ ਤੇ ਮੁਖ ਭਵੈ ਸੰਦਨ ਗੇ ਦੁਖਨ ਕਾਗਜੂ ਲਵੈ ਸੰਦਨ ਗੇ ਦੁਖਨ ਸਰਵ ਜੋਨ ਪਾਏ ਸੰਦਗੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਗੇ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਦਗੇ ਦੁਖਨ ਸਭ ਕੋ ਛਲੈ ਸੰਦਗੇ ਦੁਖਨ ਤੇ ਸਮਝਾਏ ਸੰਦਗੇ ਦੁਖਨ ਨੀਚ ਨੀਚਾਏ ਸੰਦੋਖੀ ਕਥਾ ਕੋ ਨਾਹੇ ਨਾਨਕ ਸੰਤ ਪਾਵੇ ਤਾਂ ਕੋ ਵੀ ਗਤ ਪਾਏ ਸੰਦਗਾ ਨਿੰਦਕ ਮਾਤ ਤਾਈ ਸੰਦਗਾ ਨਿਰਖਿਰ ਡਿਗਨ ਨਾ ਪਾਈ ਸੰਦਗਾ ਨਿੰਦਕ ਮਾਂ ਹਤਿਆਰਾ ਸੰਦਗਾ ਨਿੰਦਕ ਪਰਮੇਸ਼ਰ ਮਾਰਾ ਸੰਦਗਾ ਨਿੰਦਕ ਰਾਜ ਤੇ ਹੀਨ ਸੰਦਗਾ ਨਿੰਦਕ ਦੁਖਿਆਰ ਦੀਨ ਸੰਦਗੇ ਨਿੰਦਕ ਕੋ ਸਰਵ ਰੋਗ ਸੰਦ

ਸੋ ਜੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰਿ ਜਸ ਕਹਿਤ ਸਰਵ ਰੋਗ ਤੇ ਹਰਿ ਜਨ ਰਹਿਤ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਬਰ ਜਿਸ ਜਨ ਕੀ ਆਸਾ ਤਿਸਕੀ ਕੱਢੀਏ ਜਮ ਕੀ ਫਾਸਾ ਪਾਰ ਬ੍ਰਹਮ ਕੇ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੇ ਦੁਖ ਜਿਸ ਕੋ ਹਰ ਬ੍ਰਹਮਣ ਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਾ ਕੋ ਕਿਸ

ਪੂਜਿਆ ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਨ ਜਲਤਾ ਆਪ ਹੀ ਕਰੇ ਆਮਨ ਜਾਮਨ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਉਤਾਪ ਅਵਨਾਸੀ ਨਾਹੀਂ ਕਿਸ ਖੰਡ ਧਾਰਨ ਧਾਰਿਓ ਬ੍ਰਹਮੰਡ ਅਲਖ ਹਵੇ ਉਪਰੁਖ ਪ੍ਰਤਾਪ ਆਪ ਜਪਾਏ ਤੈ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਵਾਵੰਦ ਸਗਲ ਸੰਸਾਰ ਉਦਰੇ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾਸ਼ਵ ਜੋ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰੇ ਵੱਡ ਭਾਗੇ ਨਾਮ ਜਪਤ ਪਾਵੇ ਬਿਸਨਾਮ ਨਾਨਕ ਤਨ ਪੁਰਖ ਕੋ ਉਤਮ ਕਰਮਾਨ ਜਿਸਨੋ ਕਿਰਪਾ ਕਰੇ ਵੱਡ ਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤੁਨ ਕੋ ਉਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਪ੍ਰਭ ਸੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾ ਹੋਏ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਜਮਾ

0: ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਧਰੀਐ ਨਾਨਕ ਤਿਸ ਬਲਹਾਰ। ਅਸ਼ਟਪਦੀ ਥੋੜੀ ਗਾਣਨ ਹਾਰ ਗੋਪਾਲ ਸਰਵ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹਿ। ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸ਼ੀ ਬ੍ਰਹਮ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਮਨ ਨਾਹੀਂ ਤੇਰੇ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਨਾਹੀ ਮੋਹੇ।
1: ਧਨਮੰਤਾ ਹੋਏ ਕਿਆ ਕੋ ਗਰਗ ਵੇਜਾ ਸਭ ਕੇ ਤਿਸਕਾ ਦੀਆ ਦਰਬੈਤ ਸੂਰਾ ਜੇ ਕੋ ਕਹਾਵੇ ਪ੍ਰਭ ਦੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹਿ ਦਾਤਾਰ ਇਸ ਦੇਨ ਹਰ ਜਾਣੇ ਗਾਵਾਰ। ਜਿਸ ਗੁਰਪ੍ਰਸਾਦ ਟੂਟੇ ਹਉ ਰੋਗ ਨਾਨਕ ਸੋਜਨ ਸਦਾ ਅਰੋਗ ਜੂ ਮੰਦਰ ਕੋਥਾ ਮੈਂ ਥੰਮਨ ਤੂੰ ਗੁਰ ਕਾ ਸ਼ਬਦ ਮਨ ਹੈ ਅਸਥੰਮਨ ਜਿਉਂ ਪਾਖਾਣ ਨਾਉ ਚਰਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰ ਹੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਾ ਉਦਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਦਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੋਰ ਮਨ ਮੂਰ ਕਾਹੇ ਬਿਲ ਲਾਈਏ ਪੂਰਬ ਲਿਖੇ ਕਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਸੇ ਚਿਤਾਰ ਜੋ ਕੁਛ ਕਰੈ ਸੋਈ ਸੁਖਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੋ ਰਸਲੋ ਵੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਬਸ ਸੇਤੀ ਘਰ ਜਾਏ।

ਅਵਰ ਤਿਆਗ ਵਿਖਿਆ ਜੰਜਾਲ। ਧੰਨ ਧੰਨ ਕਹਿ ਸਭ ਕੋਇ, ਮੁਖੂ ਜਲ ਹਰ ਦਰਗਹਿ ਸੋਏ। ਹੇ ਵਾਪਾਰ ਬਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਵਲਿਹਾਰੈ। ਚਰਨ ਸਾਧਕੇ ਤੋਹੇ ਤੋਹੇ ਪੀਓ, ਅਰਬ ਸਾਧਕੋ ਆਪਣਾ ਜੀਓ। ਸਾਧਗੀ ਤੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਟ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਕ ਬੰਤੇ ਸਾਧੂ ਰਾਖੇ, ਹਰ ਗੁੰਗਾਏ ਅੰਮ੍ਰਿਤ ਰਸ ਚਾਖੈ। ਓਟ ਗਈ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੈ ਪਾਇਆ। ਮ੍ਰਿਤਕ ਕੋ ਜੀ ਬਾਲਨਹਾਰ, ਭੁੱਖੇ ਕੋ ਦੇਵਤ ਆਧਾਰ। ਸਰਬਨਦਾਨ ਜਾ ਕੇ ਦ੍ਰਿਸ਼ਟੀ ਮਾਹੇ, ਪੂਰਬ ਲਿਖੇ ਕਾ ਲਹਿਣਾ ਪਾਏ। ਸਭ ਕੇ ਤਿਸਕਾ ਉਹ ਕਰਨੇ ਯੋਗ, ਤਿਸ ਬੰਧੁ ਸਰ ਹੋਵਾ ਨਾ ਹੋਗ। ਜਬ ਜਨ ਸਦਾ ਦਾਦਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਜੀਤ। ਭਗਤ ਭਗਤ ਸੁਣਿਆ ਤਿਉ ਲੋਇ, ਜਾ ਕੈ ਹਿਰਦੇ ਕੋ ਹੋਏ। ਸੱਚ ਕਰਨੀ ਸੱਚ ਤਾਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਨ ਸੱਚ ਕਰ ਜਾਤਾ, ਨਾਨਕ ਸੋਚਨ ਸੱਚ ਸਮਾਤਾ। ਸਲੋਕ

ਸੁਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੇਰਾ ਖਮਾਨੁ ਕੀ ਤੂੰ ਪ੍ਰੀਤਿਆਗ ਤਿਸਤੇ ਪਰੈ ਨਾਹੀਂ ਕਿਛ ਕੋਏ ਸਨੁਨੰਤਰੇ ਕੋ ਸੋਏ ਆਪੇ ਵੀ ਨਾ ਆਪੇ ਦਾਨਾ ਗੈਰ ਗੰਭੀਰ ਗੈਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ਨ ਸਾ ਤੇਰੇ ਕੀ ਚਰਨੀ ਪਾਉ ਨਾਨਕ ਹੈ ਮਨ ਇਹ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਰ ਨਿਤਰ ਫੋਰ ਸਿਖਾ ਮੰਤਰ ਨ ਜਾਣੇ ਹੋਰ ਅਨੰਦ ਰੂਪ ਮੰਗਲ ਸਰ ਜਾਕੈ ਸਰਬ ਥੋਕ ਸੁਣੀਐ ਘਰ ਤਾਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀ ਸਰ ਗ੍ਰਿਸਤ ਮੈਂ ਭੋਗੀ ਧਿਆਇ ਧਿਆਇ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਬਤਨਾ ਹੈ ਸਗਲ ਦੇ ਵਹਾਰੇ ਅਵਗਾਹ ਪਿਤਾ ਕਾ ਜਨਮ ਕੀ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਦਿਹਾਵੇ ਸੇ ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨ ਆਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਕ ਕਰੇ ਇੱਕ ਰੰਗ ਨਾਨਾ ਬਿਦਕੀ ਨੋ ਵਿਸਤਾਰ ਉਨਾਸੀ ਇੱਕ ਹੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰਿਓ ਪੂਰਨ ਸਬਠਾਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੈ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀ ਸਭ ਪਵਨ ਨਾਮ ਕੇ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਗ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤਪੁਰਖ ਸਮਾਏ ਸਮਾਣੀ ਸਤਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਕਰਣੀ ਨਿਰਮਲ ਨਿਰਮਲਨੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਪੂਜੈ ਜੈ ਕੋਏ ਨਾਮ ਜਪਤਾਂ ਕੀ ਗਤ ਹੋਏ ਆਪ ਸਤ ਕੀਆ ਸਤ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸੋ ਕਰਨੇ ਹਾਰ ਅਵਰ ਨਾ ਪੂਜ ਕਰਤ ਵਿਚਾਰ ਕਰਦੇ ਕਿ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵ ਹੈ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭ ਕੈ ਰੰਗਰਾਜ ਜਨ ਰਹੇ ਪ੍ਰਭ ਕੈ ਰੰਗਰਾਜ ਜਨ ਰਹੇ ਗੁਰ ਕੇ ਭਜਨ ਪਦਾਰਥ ਲਹੇ ਹੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋਟ ਭਾਗੀ ਜਨ ਕੈ ਸੇ ਸੰਗ ਏਕ ਲਿਵ ਲਾਗੇ ਗੁਰੂ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੈ ਸੱਚ ਨਾਨਕ ਹੋ ਸੇ ਪੈ ਸੱਚ ਅਸ਼ਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਸਤੇ ਅਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਨਤਾ ਬਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਜਿਸ ਦੇ ਉਪਜੈਤ ਸਮਾਏ ਸਮਾਏ ਕਰਨ ਕਾਰਾਵਨ ਤਿੰਨ ਮੂਲ ਪਛਾਣਿਆ ਜਾਂ ਕਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਸਮਨ ਪ੍ਰਗਟਾਇਆ ਭੈਤੇ ਨਿਰਭੋ ਹੋਏ ਬਸਾਨਾ ਜਿਸ ਦੇ ਉਪਜੈਤ ਸਮਾਏ ਸਮਾਨਾ ਬਸਤ ਮਾਇਨ ਲੈ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਪੂਜੈ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਸਿਧਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣਾ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ
ताकि गत मित कोई न लाखे प्रभु के सेवक को कौ न पहुँचे। प्रभु के सेवक उचते उचे जो प्रभु अपनी सेवा लाया, नानक सो सेवक दय दिस प्रगटाया। निकी कीरी मैं कल राख है पसम करे लश्कर कोट लाख है, जिसका साधना काट आप ताको रख दे कर हाथ। मानस जतन करत बात जिसके कर्तव्य थे जात, मारे मारे ना रख है एको मारे ना रख है अवर ना कोय। सर्व जिया का राखा सोए काय सोच करे रे प्राणी, जब नानक पर अलख बड़ाणी। बारंबार बार प्रभु जपिए पीएम रत मन तंत्र पिए, नाम रतन जिन गुरु मुख पाया तिस किस अवर नहीं दृष्टाया। नाम तन नामो रूप रंग, नामो सुखर नाम का संग। नाम रस जो चंद्र दाने, मन तन नामे नाम समाने। उठत बैठ सोवत नाम, कहो नान जन कै सदकाम। बोलो जस जिहवा दिन रात, प्रभु अपने जन की नींदात। करह भगत आत्म कह चाहे, प्रभु अपने सुर है समाये। जो हुआ हो वत सो जाने, प्रभु अपने का हुक्म पछाने। इसकी महिमा कौन बखानो, तिसका गुण कह एक न जानो। आठ बहर प्रभु बसे हजूरे, कहो नानक से ही जन पूरे। मन मेरे दिन की उठ ले, मन तन अपना दिन जन दे। जन जन अपना प्रभु पछाता, सोजन सर्व थोक का दाता। तिसकी शरण सर्व सुख पावे, तिसके दर सब पाप मिटावे। अवर से अनब सगली छाड़, तिस जन की तू सेवा लाग। आवन जान न होवी तेरा, नानक तिस जन के पूजो सद पैरा। श्लोक सतपुरुख जिन जानिया, सतगुरु तिसका नाम। तिसकै संग सिख उधरै, नानक हर गुण गाव। अष्टपदी सतगुरु सिक्की करै प्रतपाल, सेवक को गुरु सदा दयाल। सिक्की गुरु दुरमत मल हेरै, गुरु वंचनी हर नाम उचरै। सतगुरु सिक्के बंधन काटै, गुरु का सिख विकार ते हटै। सतगुरु सिक्को नाम धन दे, गुरु का सिख वडभागी हे। सतगुरु सिक्का हलत पलत सवार, नानक सतगुरु सिक्को जी नाल समार। गुर के ग्रह सेवक जो रहे, गुर की आज्ञा मन में सहे। आपस को कर कशन जनाब है, हर हर नाम हृदय सद ध्याव। मन बीच है सतगुरु के पास, तिस सेवक के कार्य राज। सेवा करत हो नह कामी, तिसको होत परापत स्वामी। अपनी कृपा जसाब करे, नानक सो सेवक गुर की मत ले। बीस बिस्वे गुरु का मन मान, सो सेवक परमेश्वर की गत जान। सो सतगुरु जिस हृदय हर नाम, अनक बार गुरु को बल जाओ। सर्व निदान जी का दाता, आठ पहर बार राता। ब्रह्म जन जन मह पार ब्रह्म, एक है आप नहीं किश परम। सह सियान लया न जाइए, नानक ऐसा गुरबट भागी पाइए। सफल दर्शन पेखत पुनीत, पर सचरण गत निर्मल रीत। पेटत संग राम गुण रवे, पार ब्रह्म की दरगह है गवे। सुनकर बचन करन अगाने, मन संतो आत्म पतियन। पूरा गुर अखे हो जाका मंत्र, अमृत दृष्ट पेख हो संत। गुण बेअंत कीमत नहीं पाए, नानक जिस भावे तिसलय मिलाए। जेवा एक उस्तत अनेक, सतपुरख पूर्ण विवेक काहू बोलना पहुँचत प्राणी। अगम गोचर प्रभ निर्वाणी, निराहार निर्वैर सुखदाई। ताकि कीमत किने न पाई, अनक भगत बंदन नित करै। चरण कमल हृदय सिमरै, सदबलिहारी सदगुरु अपने। नानक जिस प्रसाद ऐसा प्रभ जपने, यो हर रस पावे जुन कोए। अमृत पीवै अमर सो होए, उस पर का ना ही कदे विनाश। जाके मन प्रगटै गुणतास, आठ पैर हर का नाम ले। सचे उपदेश सेवक को दे, मोह माया कै संग न लेपो। मन में राखे हर हर एक, अंधकार दीपो प्रकाशे। नानक परमो दुख तेनासे, तपत माय ठाठ वरताई। आनंद भया दुख ना ठे पाही, जन्म मरण के मटे अंदेशे। साधु के पूर्ण उपदेशे, पहुँ चुका निर्भो है बसे। सकल व्याध मन ते खै नसे, जिसका साथ इन कृपा धारी। सात संग जप नाम मुरारी, थित पाई चूके भ्रम गवन। सुन नानक हर हर जस श्रवन, निर्गुण आप सरगुण भी ओही। कलाधार जिन सग

ਇਹ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰਨਾਮ ਆਧਾਰ ਅਵਰ ਉਪਾਉ ਸਮੀਤ ਵਿਸਾਰ ਹੋ ਚਰਨ ਕਮਲ ਰਿਦਮਾਇ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਕਹੋ ਨਾਮ ਹਰਵਥ ਇਹ ਧਨ ਸੰਚੋ ਹੋ ਵਹੁ ਭਗਵੰਤ। ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਦਨ ਗੋਚਾਰ ਕੁੰ ਉੜਧਾਵੈ ਸੋ ਦਨ ਹਰ ਸੇਵਾ ਤੇ ਪਾਵੈ ਜਿਸ ਕੋ ਨਿਤਵਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋ ਬਾਕੋ ਕਰਹਿ ਭੱਲੀ ਕਰਨੀ ਸਾਸੋ ਪਾਵਜ ਹਰ ਕੀ ਸਰਨੀ ਅਨ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਔਖਦ ਲਾਏ। ਸਰਵ ਨਿਦਾਨ ਮੈਂ ਹਰ ਨਾਮ ਨਿਦਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦੈ ਦਿਸ ਧਾਵਤ ਆ ਬੈਠਾਏ ਤਾਂ ਕੋ ਬਿਘਨ ਨਾ ਲਾਗੇ ਕੋਏ ਜਾ ਕਰ ਦੇ ਵਸੇ ਹਰ ਸੋਏ ਕਲਤਾ ਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਸਿਮਰ ਸਿਮਰ ਸਦਾ ਸੁਖ ਪਾਉ ਭੋ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ਼ ਤਿਤ ਹਰ ਜਾਏ ਬਸੈ ਅਵਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਭਾਵਨਾ ਛੂਟਨ ਹਾਰੇ ਸਿਮ੍ਰਿਤ ਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨਛਤ ਨਾਨਕ ਬਲ ਪਾਏ ਸੰਗਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤਮੀਤ ਅਰ ਕੁਟੁੰਬ ਸੁਤਮੀਤ ਕੁਟੁੰਬ ਅਰ ਬੰਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸੁ ਹਸਤੀ ਰੱਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿੰਦੀ ਏ ਤਸ ਬੁਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਾਨਾ ਗੁਰ ਕੀ ਮੱਤ ਤੂੰ ਲੇਹ ਇਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਇ ਨਾਨਕ ਗੁਣ ਗਾਓ ਗੁਣ ਗਾਵਸ ਗੁਣ ਗਾਵਤ ਤੇਰੀ ਤੁਰ ਸਮੈਲ

ਪਾਵੇ ਸਜਤਨਾ ਹਰ ਪੂੰਜੀ ਸੰਤ ਕਰੋ ਵਿਵਹਾਰ ਇਹਾਂ ਸੁਖ ਦਰਗ ਹੈ ਜੈਕਾਰ ਸਰਬਦਾਨ ਸਰਬ ਨਿਰੰਤਰ ਏਕੋ ਦੇਹ ਕਹੂੰ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਰਾ ਏਕ ਸਿਮਰ ਏਕੋ ਮਨ ਏਕ ਸਿਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨੰਗ ਵਿਸਤਾਰ ਇਕ ਤੇ ਪਏ ਇਕ ਰਾਧ ਬਰਾ ਛਦ ਗਏ ਮੰਤ

ਸਿਵ ਕੀਨੋ ਸਦਾ ਨਿਹਾਲ ਬੰਧਨ ਕਾਰਨ ਮੁਕਤ ਜਨ ਭਇਆ ਜਨਮ ਮਰਨ ਦੁੱਖ ਭਰਮ ਗਿਆ ਇਸ਼ਵਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾ ਹੇ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਪਾਨਾ ਹੈ ਸੋ ਕਿਉਂ ਬਿਸਰੈ ਜੇ ਕੀਆ ਜਾਣਾ ਹੈ ਸੋ ਕਿਉਂ ਬਿਸਰੈ ਜਿਨ ਸਭ ਕੁਝ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ ਸੋ ਕਿਉਂ ਬਿਸਰੈ ਜੇ ਵਿਖਤੇ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਤੱਤ ਇਹ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਔਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖਪਾ ਬਹੁ ਆਪ ਜਪੋ ਅਵਰੈ ਨਾਮ ਜਪਾ ਬਹੁ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਿਤ ਜਾਤ ਪਾਏ ਬਿਸਰਾਮ ਸਗਲ ਦੁੱਖਾ ਹੋਵਤ ਨਾਸ਼।

ਤੇ ਕਵਨ ਅਚੰਤ ਕਿਸ ਲਾਗੇ ਚਿੰਤਾ। ਜੇ ਆਪਣ ਆਪ ਆਪ ਪਤਿਆਰਾ ਤੇ ਕੌਣ ਕਥੈ ਕੌਣ ਸੁਣੇ ਹਾਰਾ। ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ। ਜੇ ਆਪ

ਆਪਨ ਖੇਲ ਆਪ ਕਰਦੇ ਖੇਲ ਸੰਕੁਚਿਤ ਜੈ ਪਰ ਸੰਤ ਪ੍ਰਤਾਪ ਕਿਸ਼ੋ ਬਾ ਆਪਨ ਨਾਏ ਲਾਵੇ ਜਿਸ ਪਾਵੇ ਤਿਸ ਖੇਲ ਖਿਲਾਵੇ।

ਅਨੁਭਵ ਭਾਂਤ ਜੋ ਜੋ ਰਚਿਓ ਸੋ ਤਿਸੇ ਤਿਹਾਤ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲਲਾ ਗਾਰੇ ਕਹਿ ਨਾਏ ਜਿਸ ਕੀ ਆਸਨਾ ਬਿਰਥੀ ਜਾਏ ਸੇਵਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਬਦ ਪਾਈ ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅਨੰਦਨ ਪੂਜੈ ਗੁਰ ਕੈ ਪੈਰ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਪ੍ਰਭ ਆਪੇ ਮੇਲੇ

ਵੇਖੋ ਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸੁਰਬ ਦੇ ਸਿਰਦੇ ਬਸਾਵੋ ਮਨੇ ਚੈ ਨਾਨਕ ਫਲ ਪਾਓ ਹਲਤ ਪਲਤ ਦੋਇ ਲਿਓ ਸਵਾਰ ਹਲਤ ਪਲਤ ਦੋਇ ਲਿਓ ਸਵਾਰ ਰਾਮ ਨਾਮ ਅੰਤਰ ਉਰਤਾਹਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਜ ਪਰੀਖਿਆ ਮੰਤਨ ਨਾਮ ਜਬੋ ਲਿਵਲਾ ਦੁੱਖ ਦਰਦ ਮੰਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਾਹ ਨਿਭੈ ਖੇਪ ਤੁਮਾਰੀ ਏਕਾ ਡੇਕ ਰੁਖੋ ਮਨ ਮਾਹੇ ਨਾਨਕ ਬਹੁਰ ਨਾ ਆਵੇ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਪਹੁ ਮਿਟੈ ਨਿਰਭਉ ਜਪੈ ਸਗਲ ਪਹੁ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁੱਖ ਨਾਮ ਜਪਤ ਮਨ ਹੋਵਤ ਸੁਖ

ਤਾਤ ਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਨੇ ਕਨਕ ਰਾਮਨ ਹਰ ਪ੍ਰਭ ਜਾਣੇ ਅੰਤੁਰ ਵਸੈ ਵਾਰ ਵੀ ਉਹੀ ਨਾਨਕ ਦਰਸ਼ਨ ਦੇਖ ਸੰਭੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕੰਕਾਰ ਉਹਨੇ ਕਲਾ ਰੱਖੀ ਨਾ ਜਾਏ ਜਿਸ ਭਾਵੇ ਸਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਦਰ ਗਤ ਜਿਸ ਆਪ ਜਨਾਏ ਨਾਨਕ ਤਿਸ ਜਨਾ ਪੁਜਾਏ ਸਰਬੂਤ ਆਪ ਵਰਤਾਰਾ ਸਰਬ ਨੈਨਾ ਭੇਖਣ ਹਾਰਾ ਸਗਲ ਸਮਗਰੀ ਜਾਕਾਂ ਤਨਾ ਆਪਨ ਜਿਸ ਆਪ ਹੀ ਸੁਣਾ ਆਵਨ ਜਾਨ ਖੇਲ ਬਣਾਇਆ ਗਿਆਕਾਰੀ ਕੀ ਨੀ ਮਾਇਆ ਸਭ ਕੈ ਮਧ ਅਲਪ ਤੋ ਰਹਿ ਜੋ ਕੁਛ ਕਹਿਣਾ ਸੁਆ ਪੇ ਕਹਿ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾਂ ਭਾਵੇ ਤਾਂ ਲੈ ਸੁਣਾਏ ਇਸ ਤੇ ਹੋਏ ਸੁਣਾ ਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਆਪ ਭਲਾ ਕਰ ਤੂੰ ਤਤਨੀ ਕੀ ਆਪ ਭੇਜਾ ਨੇ ਆਪਣੀ ਜੀ ਕੀ ਆਪ ਸਾਚ ਧਾਰੀ ਸਭ ਸਾਚ ਬਹੁਤ ਬਹੁਤ ਆਪਨ ਸੰਗਰਾਜ ਤਾਂ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਜਿਸ ਕਾ ਕੀ ਆ ਸਭ ਪਰਵਾਨ

ਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਰਸ ਪੀਓ ਚਿਤ ਚਿਤ ਬਹੁ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਆਓ ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਦਰ ਦੇ ਹੈਡ ਗ੍ਰੰਥੀ ਸਾਹਿਬਾਨ, ਮਾਨਯੋਗ ਸਤਿਕਾਰਯੋਗ ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ, ਜਿਨ੍ਹਾਂ ਨੇ 11:30 ਵਜੇ ਤੱਕ ਆਪ ਜੀ ਨੂੰ ਇਤਿਹਾਸਿਕ ਵਿਚਾਰ ਸਰਵਣ ਕਰਾਉਣੀ ਹੈ। ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਭਾਈ ਸਾਹਿਬ ਜੀ ਨੇ ਤਕਰੀਬਨ 2 ਮਹੀਨਿਆਂ ਤੋਂ ਇਸ ਦਰ ਦੀ ਸੇਵਾ ਕਮਾਉਣੀ ਕੀਤੀ ਹੈ ਬਤੌਰ ਹੈਡ ਗ੍ਰੰਥੀ ਸਾਹਿਬਾਨ। ਅਤੇ ਸੰਗਤ ਜੀ, ਅੱਜ ਭਾਈ ਸਾਹਿਬ ਹੋਰਾਂ ਦੀ ਵਿਦਾਇਗੀ ਹੈ। ਅੱਜ ਭਾਈ ਸਾਹਿਬ ਹੋਰਾਂ ਨੇ ਹਾਜ਼ਰੀ ਭਰ ਕੇ ਅਤੇ ਵਿਦਾਇਗੀ ਇਸ ਸਥਾਨ ਤੋਂ ਲੈਣੀ ਹੈ, ਔਰ ਭਾਈ ਸਾਹਿਬ ਜੀ ਨੇ ਬਹੁਤ ਹੀ ਖੋਜਪੂਰਵਕ ਵਿਚਾਰ ਆਪ ਜੀ ਨੂੰ ਤਕਰੀਬਨ 2 ਮਹੀਨੇ ਸਰਵਣ ਕਰਾਏ ਹਨ। ਇਤਿਹਾਸਿਕ ਵਿਚਾਰ, ਗੁਰਮਤਿ ਵਿਚਾਰ ਆਪ ਜੀ ਨੂੰ ਸਰਵਣ ਕਰਾਈ ਹੈ। ਸਤਿ ਸੰਗਤ ਜੀ, ਪਾਤਸ਼ਾਹ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਥੇ ਇਸ ਅਸਥਾਨ 'ਤੇ ਸੇਵਾ ਨਿਭਾਉਣੀ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਅਰਦਾਸ ਕਰਾਂਗੇ ਕਿ ਭਾਈ ਸਾਹਿਬ ਜੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ, ਹੋਰ ਗੂੜੀਆਂ ਵਿਚਾਰਾਂ ਆਪ ਜੀ ਨੂੰ ਇਹ ਸਰਵਣ ਕਰਾਉਣ। ਫਿਰ ਕਦੇ ਸਮਾਂ ਬਣਿਆ ਤਾਂ ਭਾਈ ਸਾਹਿਬ ਜੀ ਜ਼ਰੂਰ ਦਰਸ਼ਨ ਦੇਣਗੇ ਇਸ ਅਸਥਾਨ 'ਤੇ। ਅਤੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਤੋ ਸੰਗਤ ਜੀ, ਬੜੇ ਪਿਆਰ ਸਹਿਤ ਆਪ ਜੀ ਭਾਈ ਸਾਹਿਬ ਜੀ ਦੇ ਵਿਚਾਰ ਸਰਵਣ ਕਰੋ 11:30 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੰਡਾਉਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਾਨਵਤਾ ਦੇ ਕਲਿਆਣਕਾਰੀ ਸ਼ਬਦ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਦੇ ਅੰਦਰ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੇ ਦਰੋਂ ਘਰੋਂ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਪ੍ਰਾਪਤ ਕਰਨ ਵਾਸਤੇ ਹਾਜ਼ਰ ਹੋ ਰਿਹਾ ਸਤਸੰਗੀ ਜਨੋ, ਆਓ ਸਰਬੱਤ ਮਾਈ ਭਾਈ ਮਿਲ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਹਤੇ ਸਾਂਝੀ ਕਰੀਏ। ਹਤੇ ਦੇ ਸਿਮਰਨ ਵਿੱਚੋਂ ਜਿਹੜਾ ਬਲ ਬਖਸ਼ਿਸ਼ ਕਰੋਗੇ, ਉਸ ਬਲ ਦੇ ਜ਼ਰੀਏ ਅੱਜ ਦੇ ਦੀਵਾਨ ਵਿੱਚ ਛੋਟੇ ਘੱਲੂਘਾਰੇ ਦੀ ਦਾਸਤਾਨ ਆਪ ਨਾਲ ਸਾਂਝੀ ਕਰਕੇ ਸਤਿਗੁਰੂ ਜੀ ਦੀ ਔਰ ਆਪ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹਾਂ। ਜਿੰਨੀ ਸੰਗਤ ਸਤਿਗੁਰੂ ਦੀ ਗੋਦ ਵਿੱਚ ਹੈ, ਸਤਿਗੁਰੂ ਜੀ ਦੀ ਬਾਰਗਾਹ ਵਿੱਚ ਹੈ, ਜਾਂ ਕੋਈ ਮਾਈ ਭਾਈ ਟੀ ਵੀ ਮਾਧਿਅਮ ਦੇ ਰਾਹੀਂ ਆਪਣੇ

0: ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ ਨਾ ਭੈ ਮਾਨਤ ਆਣ। ਜੇ ਸਿਮਰਨ ਕਰਨ ਵਾਲਾ ਬੰਦਾ, ਕਿਰਤ ਕਰਨ ਵਾਲਾ ਬੰਦਾ, ਵੰਡ ਕੇ ਛਕਣ ਵਾਲਾ ਬੰਦਾ ਕਿਸੇ ਤੇ ਧੱਕਾ ਨਹੀਂ ਨਾ ਕਰਦਾ, ਤੇ ਉਹਦਾ ਦੂਜਾ ਪੱਖ ਆ ਵੀ ਉਹ ਆਪਣੇ ਤੇ ਧੱਕਾ ਜਰਦਾ ਵੀ ਨਹੀਂ। ਜ਼ਾਲਮ ਦੇ ਮੂੰਹ ਤੇ ਉਹਨੂੰ ਵੰਗਾਰ ਦੇਣੀ, ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੈਰੋਕਾਰਾਂ ਦੇ ਹਿੱਸੇ ਵਿੱਚ ਆਈ ਹੈ, ਇਹ ਸਿੱਖੀ ਪਰਗਣੇ ਦੇ ਹਿੱਸੇ ਵਿੱਚ ਆਈ ਹੈ। ਤਿੰਨ ਘੱਲੂਘਾਰਿਆਂ ਦਾ ਜ਼ਿਕਰ ਸਿੱਖ ਪੰਥ ਪੜ੍ਹਦਾ, ਤਿੰਨ ਘੱਲੂਘਾਰਿਆਂ, ਇੱਕ ਨੂੰ ਅਸੀਂ ਛੋਟਾ ਘੱਲੂਘਾਰਾ ਕਹਿੰਦੇ ਹਾਂ, ਇੱਕ ਨੂੰ ਅਸੀਂ ਵੱਡਾ ਘੱਲੂਘਾਰਾ ਕਹਿੰਦੇ ਹਾਂ, ਇੱਕ ਨੂੰ ਅਸੀਂ ਜੂਨ 1984 ਦਾ ਤੀਸਰਾ ਘੱਲੂਘਾਰਾ ਕਹਿੰਦੇ ਹਾਂ। ਘੱਲੂਘਾਰੇ ਦਾ ਅਰਥ ਹੈ ਵਿਨਾਸ਼, ਘੱਲੂਘਾਰੇ ਦਾ ਅਰਥ ਹੈ ਤਬਾਹੀ, ਕਿਸੇ ਨੂੰ ਮੇਟ ਦੇਣਾ, ਕਿਸੇ ਨੂੰ ਕੁਚਲ ਦੇਣਾ, ਕਿਸੇ ਦੇ ਧਰਮ ਦੀ ਇੱਜ਼ਤ ਦੀ ਬੇਇੱਜ਼ਤੀ ਕਰਨੀ, ਇਹਨੂੰ ਘੱਲੂਘਾਰਾ ਕਿਹਾ। ਪਹਿਲੇ ਦੋ ਘੱਲੂਘਾਰਿਆਂ ਵਿੱਚ ਸਾਨੂੰ ਦੋ ਤਿੰਨ ਗੱਲਾਂ ਪੜ੍ਹਨ ਵਾਸਤੇ ਨਹੀਂ ਮਿਲਦੀਆਂ, ਬਈ ਉਹਨਾਂ ਘੱਲੂਘਾਰਿਆਂ ਵਿੱਚ ਕਿਸੇ ਸਾਡੀ ਧੀ ਭੈਣ ਦੀ ਪੱਤ ਲੁੱਟੀ ਗਈ ਹੋਵੇ, ਜਾਂ ਕਿਸੇ ਨੇ ਸਾਡੇ ਧੀ ਭੈਣ ਨਾਲ ਮਾੜਾ ਵਿਵਹਾਰ ਕੀਤਾ ਹੋਵੇ, ਭਾਵੇਂ ਉਹ ਕਾਹਨੂੰ ਆਉਂਦਾ ਘੱਲੂਘਾਰਾ ਹੋਵੇ ਜਿਹਨੂੰ ਛੋਟਾ ਘੱਲੂਘਾਰਾ ਕਹਿੰਦੇ ਹਾਂ ਜਿਹੜਾ ਅੱਜ ਮਨਾਇਆ ਜਾ ਰਿਹਾ, ਜਾਂ ਉਹ ਮਾਲਵੇ ਦੀ ਧਰਤੀ ਤੇ ਵਾਪਰਿਆ ਵੱਡਾ ਘੱਲੂਘਾਰਾ ਕੁਪਰ ਹੀੜੇ ਦਾ, ਉਹਦੇ 'ਚ ਸਾਨੂੰ ਇਹ ਕੁਝ ਵੇਖਣ ਵਾਸਤੇ ਨਹੀਂ ਮਿਲਦਾ। ਮੈਦਾਨੇ ਜੰਗ ਵਿੱਚ ਲੜਦਿਆਂ ਕਿਸੇ ਨੂੰ ਮਾਰ ਦੇਣਾ ਉਹ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣਾ, ਖਿਲਵਾੜ ਕਰਨਾ, ਇਹ ਕਿਸੇ ਵੀ ਕੌਮ ਵਿੱਚ, ਕਿਸੇ ਧਰਮ ਵਿੱਚ ਇਹ ਗੱਲਾਂ ਆਗਿਆ ਨਹੀਂ ਦਿੰਦੀ। ਜਿਹੜਾ ਤੀਸਰਾ ਘੱਲੂਘਾਰਾ ਹੈ ਜੂਨ 1984, ਉਹਦੇ ਦੁਖਾਂਤ ਵਿੱਚ ਸਾਨੂੰ ਇਹੋ ਜਿਹੀਆਂ ਗੱਲਾਂ ਪੜ੍ਹਨ ਵਾਸਤੇ ਆਮ ਮਿਲਦੀ। ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਭਾਵੇਂ ਉਹ ਕਿੰਨੇ ਵੀ ਵੱਡੇ ਵੱਡੇ ਅਹੁਦਿਆਂ ਤੇ ਤੈਨਾਤ ਸਨ, ਉਹ ਆਪਣੇ ਛੋਟੇ ਛੋਟੇ ਬੱਚੇ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਮੌਕੇ ਸਤਿਗੁਰੂ ਨੂੰ ਆਪਣਾ ਅਕੀਦਾ ਭੇਟ ਕਰਨ ਵਾਸਤੇ ਦਰਬਾਰ ਸਾਹਿਬ ਗਏ। ਵਿਦੇਸ਼ਾਂ ਵਿੱਚੋਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਸਤਿਗੁਰੂ ਜੀ ਨੂੰ ਪ੍ਰਣਾਮ ਕਰਨ ਵਾਸਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪੁੱਜੀਆਂ। ਛੁੱਟੀਆਂ ਆਉਣ ਦੇ ਬਾਵਜੂਦ ਬਹੁਤ ਸਾਰੇ ਸਕੂਲਾਂ ਦੇ ਟੀਚਰ ਸਾਹਿਬਾਨ ਆਪਣੇ ਵਿਦਿਆਰਥੀਆਂ ਨੂੰ ਸੱਚੇ ਪਾਤਸ਼ਾਹ ਦੇ ਪਿੱਤਰ ਚਰਣਾਂ ਵਿੱਚ ਨਮਸਕਾਰ ਕਰਨ ਵਾਸਤੇ ਲੈ ਕੇ ਆਏ। ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਅੰਮ੍ਰਿਤਸਰ ਸਾਹਿਬ ਸਨ, ਜਿੱਥੇ ਸਰਕਾਰ ਵੱਲੋਂ ਇੱਕ ਫੈਸਲੇ ਅਨੁਸਾਰ ਸਾਡੀਆਂ ਧੀਆਂ ਭੈਣਾਂ ਦੀ ਪੱਤ ਲੁੱਟੀ, ਸਾਡੇ ਨਿੱਕੇ ਨਿੱਕੇ ਬੱਚੇ ਸ਼ਹੀਦ ਕੀਤੇ। ਉਹ ਗੁਰੂ ਦਾ ਪਿੱਤਰ ਤਾਲ ਜਿਸ ਵਿੱਚੋਂ ਜਲ ਛੱਕ ਕੇ ਸਿੱਖ ਗੁਰੂ ਮਹਾਰਾਜ ਜੀ ਦਾ ਸਤਿਕਾਰ ਕਰਦਾ, ਗੁਰੂ ਨੂੰ ਯਾਦ ਕਰਦਾ, ਉਹ ਪ੍ਰਕਰਮਾ, ਜਿੱਦਾਂ ਪ੍ਰਕਰਮਾ ਵਿੱਚ ਪਤਾ ਨਹੀਂ ਕਿੰਨੇ ਕੁ ਸ਼ਹੀਦਾਂ ਨੇ ਆਪਣੇ ਸਿਰ ਲਾਏ, ਉਹਨਾਂ ਪ੍ਰਕਰਮਾ ਵਿੱਚ ਨਿੱਕੇ ਨਿੱਕੇ ਬੱਚਿਆਂ ਦੇ ਖੂਨ ਦੀ ਹੋਲੀ ਖੇਡੀ ਗਈ, ਸਾਡੀਆਂ ਧੀਆਂ ਭੈਣਾਂ ਦੇ ਨਾਲ ਮਾੜਾ ਵਿਵਹਾਰ ਕੀਤਾ ਗਿਆ। ਇਹ ਸਾਨੂੰ ਜੂਨ 1984 ਦੇ ਘੱਲੂਘਾਰੇ ਵਿੱਚੋਂ ਇਸ ਤਰ੍ਹਾਂ ਦੇ ਦੁਖਾਂਤ ਪੜ੍ਹਨ ਵਾਸਤੇ ਮਿਲਦੇ। ਕੁਝ ਮਹੀਨੇ ਲੰਘ ਜਾਣ ਤੋਂ ਬਾਅਦ ਨਵੰਬਰ 1984 ਵਿੱਚ ਦਿੱਲੀ ਦੀ ਧਰਤੀ 'ਤੇ ਵੀ ਇਸੇ ਤਰ੍ਹਾਂ ਦਾ ਹੋਇਆ। ਸੋ ਸਾਡੇ ਇਤਿਹਾਸ ਵਿੱਚ ਇੱਕ ਨਹੀਂ, ਕਈ ਕਈ ਇਤਿਹਾਸਕ ਘਟਨਾਵਾਂ ਨੇ ਜਿਹੜੀਆਂ ਸਾਨੂੰ ਵਾਰ ਵਾਰ ਪੜ੍ਹਨ ਵਾਸਤੇ ਮਿਲਦੀਆਂ। ਵਾਰ ਵਾਰ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਜੂਨ 1984 ਦਾ ਤੀਸਰਾ ਘੱਲੂਘਾਰਾ ਅਤੇ ਨਵੰਬਰ 1984 ਦਾ ਚੌਥਾ ਘੱਲੂਘਾਰਾ। ਸਰਕਾਰ ਕੋਈ ਵੀ ਹੋਵੇ ਉਹ ਸੱਚ ਨੂੰ ਦਬਾਉਣ ਦਾ ਯਤਨ ਕਰਦੀ ਹੈ, ਕੋਈ ਵੀ ਸਰਕਾਰ, ਕਿਉਂਕਿ ਕਈ ਬੰਦੇ ਇਸ ਤਰ੍ਹਾਂ ਦੇ ਕੁਦਰਤ ਸੰਸਾਰ 'ਤੇ ਭੇਜਦੀ ਹੈ ਜਿਹੜੇ ਆਪਣੀ ਜਾਨ ਤਲੀ 'ਤੇ ਧਰ ਕੇ ਸੰਸਾਰ ਦੇ ਪਲੇਟਫਾਰਮ 'ਤੇ ਖਲੋ ਕੇ ਸੱਚ ਦੀ ਆਵਾਜ਼ ਬੁਲੰਦ ਕਰਨੀ ਚਾਹੁੰਦੇ। ਸਰਕਾਰ ਵੱਲੋਂ ਥੋਪੇ ਜਾਂਦੇ ਹੁਕਮਾਂ ਨੂੰ ਟਿੱਚ ਸਮਝਦਿਆਂ ਹੋਇਆਂ ਲੋਕਾਂ ਵਿੱਚ ਜਾਗਰਤੀ ਦੀ ਕਿਰਨ ਪੈਦਾ ਕਰਦੇ ਨੇ, ਅਤੇ ਇਹੋ ਜਿਹੇ ਬੰਦੇ ਸਰਕਾਰ ਦੀਆਂ ਅੱਖਾਂ ਵਿੱਚ ਰੜਕਦੇ ਨੇ, ਭਾਵੇਂ ਉਹ ਜ਼ਿਆਦਾ ਹੋਣ ਅਤੇ ਭਾਵੇਂ ਬਹੁਤੇ ਹੋਣ। ਸਰਕਾਰ ਨੂੰ ਕਦੇ ਕਿਸੇ ਦੇ ਹਥਿਆਰਾਂ ਤੋਂ ਕੋਈ ਖਤਰਾ ਨਹੀਂ, ਸਰਕਾਰ ਨੂੰ ਕਦੇ ਕਿਸੇ ਦੇ ਤਗੜੇ ਹੋਣ ਤੋਂ ਕੋਈ ਖਤਰਾ ਨਹੀਂ, ਮਾਇਆ ਤੋਂ ਕੋਈ ਖਤਰਾ ਨਹੀਂ। ਫਿਰ ਇੱਥੇ ਸਵਾਲ ਪੈਦਾ ਹੁੰਦਾ ਵੀ ਸਰਕਾਰ ਨੂੰ ਖਤਰਾ ਕਿਸ ਗੱਲ? ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਵੱਡਾ ਮਰਤਬਾ ਗੁਰੂ ਕੀ ਸੰਗਤ ਵਿੱਚ ਪ੍ਰਾਪਤ ਕੀਤਾ, ਕਿਤਾਬਾਂ ਲਿਖੀਆਂ, ਗੁਰੂ ਰਾਮਦਾਸ ਦੇ ਘਰ ਵਿੱਚ ਸੇਵਾ ਕੀਤੀ, ਵੱਖਰੀਆਂ ਵੱਖਰੀਆਂ ਜ਼ਿੰਮੇਵਾਰੀਆਂ ਅਦਾ ਕੀਤੀਆਂ। ਸਾਨੂੰ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਜਦੋਂ ਇਸ ਤਰ੍ਹਾਂ ਦੇ ਬੁੱਧੀਜੀਵੀ ਸਾਹਮਣੇ ਬੈਠ ਕੇ ਸਾਡਾ ਮਾਣ ਵਧਾਉਂਦੇ ਨੇ, ਸਾਡਾ ਹੌਸਲਾ ਵਧਾਉਂਦੇ ਨੇ। ਬਜ਼ੁਰਗਾਂ ਦੇ ਤਜਰਬੇ ਵਿੱਚੋਂ ਬਹੁਤ ਕੁਝ ਸਾਨੂੰ ਸਿੱਖਣ ਵਾਸਤੇ ਮਿਲਦਾ। ਬਹੁਤ ਸਵਾਲ ਪੈਦਾ ਹੁੰਦਾ ਵੀ ਸਰਕਾਰ ਨੂੰ ਖਤਰਾ ਕਿਸ ਗੱਲ? ਕਿਸੇ ਦੀ ਮਾਇਆ ਕੋਲੋਂ ਕੋਈ ਖਤਰਾ ਨਹੀਂ, ਕਿਸੇ ਦੀ ਬਹੁਗਿਣਤੀ ਕੋਲੋਂ ਕੋਈ ਖਤਰਾ ਨਹੀਂ, ਕਿਸੇ ਦੇ ਅਮੀਰ ਤਨਾਡ ਹੋਣ ਤੋਂ ਕੋਈ ਖਤਰਾ ਨਹੀਂ, ਤੇ ਫਿਰ ਸਰਕਾਰ ਨੂੰ ਖਤਰਾ ਕਿਸ ਤੋਂ? ਇਹ ਗੱਲ ਤੇ ਸਾਨੂੰ ਸਮਝਣੀ ਪਵੇਗੀ ਨਾ। ਇਹਦਾ ਜਵਾਬ ਹੈ, ਸਰਕਾਰ ਨੂੰ ਹਮੇਸ਼ਾ ਪ੍ਰਭਾਵਸ਼ਾਲੀ ਵਿਚਾਰਾਂ ਤੋਂ ਖਤਰਾ, ਪ੍ਰਭਾਵਸ਼ਾਲੀ ਵਿਚਾਰਾਂ। ਜਿਨ੍ਹਾਂ ਕੌਮਾਂ ਦੇ ਵਿਚਾਰ ਪ੍ਰਭਾਵਸ਼ਾਲੀ ਹੋਣ, ਕੌਮਾਂ ਵਿਚਾਰ ਸੁਣਦਿਆਂ ਸਾਰ ਆਪਣੇ ਆਪ ਨੂੰ ਦੇਸ਼ ਪੰਥ ਪ੍ਰਤੀ ਪੇਸ਼ ਕਰ ਦੇਣ, ਐਸੇ ਬੰਦਿਆਂ ਦੇ ਕੋਲੋਂ ਸਰਕਾਰ ਨੂੰ ਖਤਰਾ। ਗੁਰੂ ਨਾਨਕ ਸਾਹਿਬ ਦੀ ਕੋਈ ਲੜਾਈ ਨਹੀਂ ਸੀ ਕਿਸੇ ਨਾਲ, ਪੰਡਿਤ ਹਰਦਿਆਲ ਨੇ ਵੇਖ ਲਿਆ ਭਈ ਮਨੂ ਦੀ ਬਣੀ ਹੋਈ ਵਰਨ ਵੰਡ ਉੱਤੇ ਕਿਸੇ ਬੰਦੇ ਦੀ ਹਿੰਮਤ ਨਹੀਂ ਪਈ ਵੀ ਚੋਟ ਮਾਰ ਸਕੇ, ਕੋਈ ਇਸ ਗੱਲ ਨੂੰ ਰੋਕ ਸਕੇ ਕਿ ਮੈਂ ਜਨੇਊ ਨਹੀਂ ਪਾਉਣਾ। 8 ਸਾਲਾਂ ਦੇ ਬੱਚੇ ਨੇ ਸਾਡੇ ਸਾਹਮਣੇ ਚੁਣੌਤੀ ਖੜੀ ਕਰ ਦਿੱਤੀ ਹੈ, ਤੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਵੀ ਕੋਈ ਇਸ ਤਰ੍ਹਾਂ ਦੇ ਸਵਾਲ ਲੈ ਕੇ ਵੀ ਕੁਦਰਤ ਕਿਸੇ ਨੂੰ ਇਸ ਧਰਤੀ ਤੇ ਭੇਜ ਸਕਦੀ ਆ। ਮਨੂ ਦੀ ਸਿਮਰਤੀ ਦੇ ਅਨੁਸਾਰ ਅਸੀਂ ਚੱਲਦੇ ਸਾਂ, ਜ਼ਮਾਨਾ ਚੱਲਦਾ ਸੀ, ਜਿੱਧਰ ਲਾਉਂਦੇ ਸਾਂ ਜ਼ਮਾਨਾ ਲੱਗਦਾ ਸੀ। ਪਰ ਇਸ ਬਾਲ ਨੇ ਸਾਡੇ ਸਾਹਮਣੇ ਏਡੇ ਸਵਾਲ ਖੜੇ ਕਰ ਦਿੱਤੇ ਜਿਨ੍ਹਾਂ ਨੇ ਸਾਨੂੰ ਲਾਜਵਾਬ ਕਰ ਦਿੱਤਾ, ਜਿਨ੍ਹਾਂ ਦਾ ਜਵਾਬ ਹੀ ਸਾਡੇ ਕੋਲ ਕੋਈ ਨਹੀਂ। ਸਤਿਗੁਰੂ ਕਹਿੰਦੇ ਸਨ, ਪੰਡਿਤ ਜੀ ਮੈਂ ਜਨੇਊ ਪਾਉਣ ਵਾਸਤੇ ਤਿਆਰ ਹਾਂ, ਇਨਕਾਰੀ ਨਹੀਂ, ਪਰ ਮੈਨੂੰ ਇਹ ਦੱਸੋ ਤੁਹਾਡਾ ਜਨੇਊ ਹਰੇਕ ਹਿੰਦੂ ਵਾਸਤੇ ਜ਼ਰੂਰੀ ਹੈ? ਕਹਿਣ ਲੱਗੇ ਜੀ ਬਿਲਕੁਲ। ਮਹਾਰਾਜ ਕਹਿੰਦੇ ਤੁਹਾਡੇ ਜਨੇਊ ਵਿੱਚ ਇੱਕ ਸਾਰਤਾ ਨਹੀਂ, ਇਹ 3 ਕਿਸਮ ਦਾ ਬਣਿਆ। ਕਿਸੇ ਦੇ ਗਲ ਵਿੱਚ ਤੁਸੀਂ ਮੇਢੇ ਦੀ ਉੱਨ ਦਾ ਜਨੇਊ ਬਣਾ ਕੇ ਪਾਉਂਦੇ ਹੋ, ਕਿਸੇ ਦੇ ਗਲ ਵਿੱਚ ਤੁਸੀਂ ਸੂਤ ਦਾ ਵਟਿਆ ਜਨੇਊ ਪਾਉਂਦੇ ਹੋ, ਕਿਸੇ ਦੇ ਗਲ ਤੁਸੀਂ ਸਣ ਦਾ ਵਟਿਆ ਜਨੇਊ ਪਾਉਂਦੇ ਹੋ, ਕਿਸੇ ਦੇ ਗਲ ਤੁਸੀਂ ਗਰਮੀ ਰੁੱਤੇ ਜਨੇਊ ਪਾਉਂਦੇ ਹੋ, ਕਿਸੇ ਦੇ ਗਲ ਪਤਝੜ ਵਿੱਚ ਜਨੇਊ ਪਾਉਂਦੇ ਹੋ, ਕਿਸੇ ਦੇ ਗਲ ਬਸੰਤ ਰੁੱਤ ਵਿੱਚ ਪਾਉਂਦੇ ਹੋ। ਤੁਹਾਡੇ ਤੇ ਜਨੇਊ ਵਿੱਚ ਵੀ ਇੱਕ ਸਾਰਤਾ ਨਹੀਂ। ਨਾਲੇ ਇਹਨੂੰ ਪਹਿਨਣ ਦੇ ਨਾਲ ਵਕਾਰ ਪੈਦਾ ਹੁੰਦੇ ਨੇ, ਈਗੋ ਪੈਦਾ ਹੁੰਦੀ ਆ, ਹਉਮੈ ਪੈਦਾ ਹੁੰਦੀ ਆ, ਇਹ ਸਾਨੂੰ ਪ੍ਰਵਾਨ ਨਹੀਂ। ਤੇ ਦੂਜੀ ਗੱਲ ਰਹੀ ਪੰਡਿਤ ਜੀ ਇਹ ਭਈ ਜੇ ਹਰ ਹਿੰਦੂ ਵਾਸਤੇ ਜ਼ਰੂਰੀ ਹੈ ਤੇ ਮੇਰੇ ਭੈਣ ਮੇਰੇ ਨਾਲੋਂ 5 ਸਾਲ ਵੱਡੇ ਨੇ, ਉਹਨਾਂ ਦੇ ਗਲ ਵਿੱਚ ਇਹ ਜਨੇਊ ਪਾਇਆ ਜਾਣਾ ਚਾਹੀਦਾ, ਉਹਨਾਂ ਦੇ ਗਲ ਕਿਉਂ ਨਹੀਂ ਜਨੇਊ ਪਾਇਆ? ਮੈਂ ਜਨੇਊ ਪਾਉਣ ਲਈ ਤਿਆਰ ਹਾਂ, ਜੇ ਤੁਹਾਡੇ ਕੋਲ ਮੇਰੀ ਮਨ ਮਰਜ਼ੀ ਦਾ ਜਨੇਊ ਹੈ ਫਿਰ ਪਾ ਲਵਾਂਗਾ। ਗੁਰਦੇਵ ਨੇ ਜਿਹੜਾ ਜਨੇਊ ਮੰਗਿਆ ਉਹਦਾ ਜ਼ਿਕਰ ਰੋਜ਼ ਆਸਾ ਜੀ ਦੀ ਵਾਰ ਵਿੱਚ ਹੁੰਦਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਟ, ਨਾ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲਾ ਨਾ ਜਾਏ, ਧਨ ਸੁਮਾਨ ਸਨਾਨਕਾ ਜੋ ਗੱਲ ਚੱਲਾ ਪਾਏ। ਪੰਡਿਤ ਹਜ਼ੂਰ ਦੇ ਚਰਨਾਂ 'ਤੇ ਚੁੱਕਿਆ, ਪਹਿਲੀ ਮਨੂ ਦੀ ਵਰਨ ਵੰਡ ਤੇ ਕਰਾਰੀ ਚੋਟ ਸੀ ਜਿਹੜੀ ਮੇਰੇ ਬਾਬੇ ਨੇ 8.5-9 ਸਾਲ ਦੀ ਉਮਰ ਵਿੱਚ ਲਾਈ। ਉਸ ਤੋਂ ਬਾਅਦ 8-9 ਸਾਲ ਦਾ ਫਿਰ ਸਮਾਂ ਲੰਘਦਾ, ਬਟਾਲੇ ਦੀ ਧਰਤੀ ਵਿਆਹੁਣ ਵਾਸਤੇ ਸਤਿਗੁਰੂ ਆਏ, ਮਹਾਰਾਜ ਨੇ ਵੇਦੀ ਦੁਆਲਿਓ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ, ਨਹੀਂ ਮੈਂ ਵੇਦੀ ਦੁਆਲੇ ਲਾਵਾਂ ਨਹੀਂ ਲਵਾਂਗਾ, ਮੈਂ ਇੱਕ ਵੱਖਰੀ ਪਰੰਪਰਾ ਚਲਾਵਾਂਗਾ। ਇੱਕ ਫੱਟੀ ਉੱਤੇ ਇੱਕ ਓਂਕਾਰ ਲਿਖ ਕੇ ਸੈਂਟਰ ਵਿੱਚ ਰੱਖਿਆ ਗਿਆ। ਜਦੋਂ ਗੁਰਦੇਵ ਦੇ ਇਸ ਫੈਸਲੇ ਬਾਰੇ ਮਨੂ ਦੀ ਵਰਨ ਵੰਡ ਨੂੰ ਮੰਨਣ ਵਾਲਿਆਂ ਨੇ ਸੁਣਿਆ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਹਿਲਾਂ ਕਹਿੰਦਾ ਸੀ ਜਨੇਊ ਨਹੀਂ ਪਾਉਣਾ, ਹੁਣ ਕਹਿੰਦਾ ਮੈਂ ਵੇਦੀ ਦੁਆਲੇ ਲਾਵਾਂ ਨਹੀਂ ਲੈਣੀਆਂ, ਇਹ ਤੇ ਸਾਡੇ ਰਾਹ ਵਿੱਚ ਰੋੜਾ ਹੈ, ਇਹ ਸਾਡੇ ਵਾਸਤੇ ਖਤਰਾ ਹੈ। ਬਟਾਲੇ ਦੀ ਕੰਧ ਤੋਂ ਗੱਲ ਸ਼ੁਰੂ ਹੁੰਦੀ ਹੁੰਦੀ ਸਰਹਿੰਦ ਦੀ ਕੰਧ ਤੱਕ ਚਲੇ ਗਈ, ਪਰ ਹਰੀਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਿਸ਼ਨ ਨੂੰ ਮੰਨਣ ਵਾਲੇ ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਧੰਨ ਮਾਤਾ ਗੁਜਰੀ ਜੀ ਤਸੀਹੇ ਚੱਲ ਗਏ, ਆਪਣੇ ਆਪ ਨੂੰ ਦੁੱਖਾਂ ਦੀ ਭੱਠੀ ਵਿੱਚ ਝੋਕ ਗਏ। ਪਰ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਿਸ਼ਨ ਤੋਂ ਪਾਸਾ ਨਹੀਂ ਵਟਿਆ। ਗੱਜ ਕੇ ਆਖੋ ਸਤਨਾਮ ਸ਼੍ਰੀ ਅਕਾਲ। ਉਹ ਕਹਿੰਦੇ ਸਨ, ਹਮਕੋ ਮਿਟਾਓਗੇ ਮਿਟੋਗੇ ਜਹਾਂ ਸੇ, ਬਾਬਰ ਦੀ ਖਾਨਦਾਨੀ ਨਾਲ ਟੱਕਰ ਲੱਗਣੀ, ਮਨੂ ਦੀ ਵੰਡ ਦੀ ਮਿਹਰਬਾਨੀ ਸੀ ਸਾਰੀ। 14 ਜੰਗਾਂ ਵਿੱਚੋਂ 11 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਲੋਕਾਂ ਦੀ ਬਦੌਲਤ ਲੜਦੀਆਂ ਪਈਆਂ, ਇਹਨਾਂ ਲੋਕਾਂ ਦੀ ਬਦੌਲਤ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੰਜ ਭੂਤਕ ਸਰੀਰ ਤਿਆਗਣ ਤੋਂ ਬਾਅਦ ਖਾਲਸਾ ਪੰਥ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਜਾਣਾ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿੱਖ ਰਾਜ ਦੀ ਸਥਾਪਤੀ ਕੀਤੀ ਜਾਣੀ, ਸਰਹਿੰਦ ਦੀ ਧਰਤੀ ਤੇ ਖਾਲਸਾ ਰਾਜ ਦੀ ਨੀਂਹ ਰੱਖੀ ਜਾਣੀ, ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਬੜੀ ਵੱਡੀ ਪ੍ਰਾਪਤੀ ਸੀ, ਬੜੀ ਵੱਡੀ ਪ੍ਰਾਪਤੀ। ਬਾਬਰ ਦੀ ਖਾਨਦਾਨੀ ਦੀ ਤਬਾਹੀ ਤੋਂ ਬਾਅਦ ਮੁਗਲੀਆ ਹਕੂਮਤ ਦਾ ਜ਼ੋਰ ਲਗਾਤਾਰ ਕਮਜ਼ੋਰ ਪੈਂਦਾ ਗਿਆ, ਮੁਗਲੀਆ ਹਕੂਮਤ ਕਮਜ਼ੋਰ ਹੁੰਦੀ ਗਈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਕਿਲ ਬਾਬਰ ਦੀ ਖਾਨਦਾਨੀ ਦੇ ਤਬੂਤ ਵਿੱਚ ਐਸਾ ਠੁਕਿਆ ਜਿਹਨੇ ਬਾਬਰ ਦੀ ਖਾਨਦਾਨੀ ਤਬਾਹੀ ਕਰਕੇ ਰੱਖ ਦਿੱਤੀ। ਜਿੰਨੀ ਛੋਟੀ ਕੁਰਬਾਨੀ ਹੋਵੇ ਉਨਾ ਉਹਦਾ ਅਸਰ ਵਧੇਰੇ ਹੁੰਦਾ, ਲੋਕ ਉਹਦਾ ਉਨਾ ਹੀ ਸੋਗ ਮਨਾਉਂਦੇ ਨੇ ਔਰ ਸਰਕਾਰ ਦੇ ਵਿਰੁੱਧ ਲੋਕਾਂ ਦਾ ਗੁੱਸਾ ਭੜਕਦਾ। ਸੋ ਸਤਿਕਾਰਯੋਗ ਸਾਧ ਸੰਗਤ, ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਉਂਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ ਬਾਬਾ ਜੀ ਸਮੇਤ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਗ੍ਰਿਫਤਾਰ ਕਰਕੇ ਲਜਾਇਆ ਜਾਂਦਾ ਲਾਹੌਰ ਦੀ ਧਰਤੀ ਤੇ ਇੱਕ ਜਲੂਸ ਦੀ ਸ਼ਕਲ ਵਿੱਚ, ਹਕਸ਼ੀਅਰ ਦੇ ਦਰਬਾਰ ਵਿੱਚ ਲਾਹੌਰ ਦਾ ਗਵਰਨਰ ਦਲੇਰੇ ਜੰਗ ਅਬਦੁਲ ਸਮੂਦ ਖਾਂ ਪੇਸ਼ ਕਰਦਾ ਹੈ। ਇਜਾਜ਼ਤ ਚਾਹੁੰਦਾ ਹੈ ਭਈ ਬੰਦਾ ਸਿੰਘ ਨੂੰ ਮੈਂ ਲੈ ਕੇ ਆਵਾਂ ਜਾਂ ਕੋਈ ਹੋਰ ਲੈ ਕੇ ਆਵੇ। ਦਲੇਰੇ ਜੰਗ ਨੂੰ ਜਵਾਬ ਆਇਆ ਦਿੱਲੀ ਦੇ ਬਾਦਸ਼ਾਹ ਫਖਸ਼ੀਅਰ ਦਾ, ਨਹੀਂ ਦਲੇਰੇ ਜੰਗ, ਤੂੰ ਬੜੀ ਵੱਡੀ ਪ੍ਰਾਪਤੀ ਕੀਤੀ ਹੈ, ਇਸ ਲਈ ਤੈਨੂੰ ਰਾਏ ਆ, ਤੂੰ ਲਾਹੌਰ ਹੈ, ਆਪਣੇ ਪੁੱਤਰ ਨੂੰ ਭੇਜ। ਜ਼ਕਰੀਆ ਖਾਨ ਬਹਾਦਰ ਨੂੰ ਭੇਜਿਆ ਗਿਆ। ਇਸੇ ਹੀ ਅਵਜਾਨੇ ਵਿੱਚ ਜ਼ਕਰੀਆ ਖਾਨ ਬਹਾਦਰ ਨੂੰ ਦਲੇਰੇ ਜੰਗ ਤੋਂ ਬਾਅਦ ਜਿਹੜੀ ਸੀ ਲਾਹੌਰ ਦੀ ਵਾਗ ਡੋਰ ਮਿਲੀ, ਕਿਸੇ ਮਹਾਂਪੁਰਸ਼ ਨੇ ਬੜੀਆਂ ਸ਼ਾਨਦਾਰ ਲਾਈਨਾਂ ਲਿਖੀਆਂ। ਉਹ ਕਹਿੰਦਾ, ਜਦੋਂ ਚੜ ਪਿਆ ਸੰਨ ਸੀ ਈਸਵੀ 1738, ਜਦੋਂ ਮੁਗਲਾਂ ਦੀ ਸਰਕਾਰ ਸੀ ਹੋ ਗਈ ਕਪੱਤੀ, ਉਹਨਾਂ ਪੂਣੀ ਵਾਂਗਰ ਹਾਕਮਾਂ ਹੜਪਰਜਾ ਕੱਤੀ, ਉਦੋਂ ਸ਼ਰਮ ਹਜ਼ਾਰ ਸਰਕਾਰ ਵਿੱਚ ਨਾ ਰਹਿ ਗਏ ਰਤੀ, ਨਾ ਬਹੁੜੇ ਦੇਵੀ ਦੇਵਤੇ ਨਾ ਭੈਰੋਂ ਜੱਤੀ, ਉਦੋਂ ਹਿੰਦੂਆਂ ਦੀ ਪੰਜਾਬ ਚੋਂ ਗੁੱਲ ਹੋ ਗਈ ਬੱਤੀ, ਉਦੋਂ ਰਿਹਾ ਨਾ ਧੱਕੇ ਸ਼ਾਹੀ ਦਾ ਕੋਈ ਓੜਕ ਬੰਨਾ, ਫੜ ਫੜ ਕੇ ਸਿੰਘ ਮਰਵਾਮ ਦੇ ਖੁਸ਼ ਕਰਨ ਤਮੰਨਾ, ਕਈ ਮਾਰੇ ਚਰਖੀ ਚਾੜ ਕੇ ਦੁੱਖ ਵੰਨ ਸਵੰਨਾ, ਸਿੰਘ ਲੁੱਕ ਛਿਪ ਕੇ ਦਿਨ ਕੱਟ ਦੇ ਪਾ ਕਸ਼ਕ ਟੰਨਾ, ਨਾ ਲੱਭੇ ਮੰਜੀ ਬਿਸਤਰਾ ਨਾ ਥਾਲੀ ਛੰਨਾ, ਉਹਨਾਂ ਖਾਲੀ ਕਰਤੇ ਪਿੰਡ ਸ਼ਹਿਰ ਲੁਧਿਆਣਾ ਖੰਨਾ। ਜਦੋਂ ਲਿਖਦੇ ਨੇ ਇਤਿਹਾਸਕਾਰ ਗੱਲ ਕਿਵੇਂ ਨਾ ਮੰਨਾ, ਨਹੀਂ ਰੀਸਾਂ ਤੇਰੀਆਂ ਜੱਗ ਤੇ ਪੰਜਾਬੀ ਚੰਨਾ, ਐਸੇ ਪਰਲੋ ਦੇ ਸਮੇਂ ਅੰਦਰ ਆਪਣੇ ਧਰਮ ਮੰਦਰਾਂ ਦੀ ਰੱਖਿਆ ਕਰਨੀ, ਆਪਣੀ ਇੱਜ਼ਤ ਦੀ ਰੱਖਿਆ ਕਰਨੀ, ਆਪਣੀ ਅਣਖ ਨੂੰ ਬਰਕਰਾਰ ਰੱਖਣਾ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖਾਲਸੇ ਦੇ ਹਿੱਸੇ ਵਿੱਚ ਆਇਆ। ਅਬਦੁਲ ਸਮੁੰਦ ਖਾਨ ਦੇ ਮਰਨ ਤੋਂ ਬਾਅਦ ਜ਼ਕਰੀਆ ਖਾਨ ਬਹਾਦਰ ਪੰਜਾਬ ਦਾ ਗਵਰਨਰ ਬਣਿਆ, ਜਿਹਨੇ ਲਗਭਗ 25 ਸਾਲ ਜਾਣੀ 2.5 ਦਹਾਕੇ ਲਗਾਤਾਰ ਲਾਹੌਰ ਦਾ ਗਵਰਨਰ ਰਹਿ ਕੇ ਜਿਹੜੀ ਸਿੱਖਾਂ ਦੀ ਤਬਾਹੀ ਕੀਤੀ, ਜਿਹੜੇ ਸਿੱਖਾਂ ਦੇ ਘਰ ਘਾਟ ਉਜਾੜੇ, ਜਿਹੜਾ ਸਿੱਖਾਂ ਦਾ ਨੁਕਸਾਨ ਕੀਤਾ, ਉਹ ਕਦੇ ਵੀ ਭੁੱਲ ਹੀ ਨਹੀਂ ਸਕਦਾ ਸਤਿਕਾਰਯੋਗ ਸਾਧ ਸੰਗਤ। ਉਸ ਤੋਂ ਬਾਅਦ ਅਬਦਾਲੀ ਦੇ ਹਮਲੇ ਸ਼ੁਰੂ ਹੁੰਦੇ, ਅਬਦਾਲੀ ਦੇ ਹਮਲਿਆਂ ਨੇ ਬਹੁਤ ਕੁਝ ਸਾਡੇ ਵਾਸਤੇ ਚੁਣੌਤੀਆਂ ਖੜੀਆਂ ਕੀਤੀਆਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਉਹਨਾਂ ਹੀ ਚੁਣੌਤੀਆਂ ਨਾਲ ਟੱਕਰ ਲੈਂਦਾ ਪੰਜਾਬ ਵਿਚਲੇ ਹਿੱਸੇ ਦਾ ਖੁਦ ਮੁਖਤਿਆਰ ਬਣ ਗਿਆ। ਉਹੀ ਹਾਕਮ ਜਿਹੜੇ ਖਾਲਸੇ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਸਨ, ਖਾਲਸੇ ਨਾਲ ਸੁਲਾਹ ਕਰਨ ਦੀਆਂ ਅਰਜ਼ੀਆਂ ਭੇਜਦੇ ਰਹਿ, ਦਰਖਾਸਤਾਂ ਭੇਜਦੇ ਰਹਿ। ਜਿਵੇਂ ਅਸੀਂ ਨਵਾਬ ਕਪੂਰ ਸਿੰਘ ਦੇ ਇਤਿਹਾਸ ਬਾਰੇ ਜਾਣਦੇ ਹਾਂ, ਲਾਹੌਰ ਤੋਂ ਨਵਾਬੀ ਦਾ ਮਾਣ ਉਹਨਾਂ ਨੂੰ ਖਾਲਸੇ ਦੇ ਦਰਬਾਰ ਵਿੱਚ ਭੇਜਿਆ ਗਿਆ। ਸਰਦਾਰ ਸ਼ਮੇਗ ਸਿੰਘ ਸਾਹਿਬ ਜੀ ਹੋਰਾਂ ਨੇ ਆਖਿਆ ਸੀ, ਖਾਲਸਾ ਇਹ ਤੁਸਾਂ ਮੰਗ ਕੇ ਨਹੀਂ ਲਈ, ਤੁਹਾਡੇ ਸਤਿਕਾਰ ਅੱਗੇ ਲਾਹੌਰ ਦਰਬਾਰ ਚੁੱਕਿਆ। ਉਹ ਲਾਹੌਰ ਦਰਬਾਰ ਜਿੱਥੇ ਕਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਰਗੀ ਮਹਾਨ ਸ਼ਖਸੀਅਤ ਨੂੰ ਉਬਲਦੀ ਦੇਗ ਵਿੱਚ ਉਬਾਲਿਆ, ਸੜਦੀ ਤਵੀ ਤੇ ਬਿਠਾ ਕੇ ਰੇਤ ਸੀਸ ਵਿੱਚ ਪਾਈ, ਉਹ ਲਾਹੌਰ ਦਾ ਅਸਥਾਨ ਜਿਹਦੀ ਬਾਬਤ ਸੱਚੇ ਪਾਤਸ਼ਾਹ ਦੀ ਪਿੱਤਰ ਬਾਣੀ ਕਹਿੰਦੀ ਹੈ, ਲਾਹੌਰ ਸ਼ਹਿਰ ਯਾਰ ਕਹਿਰ ਸਵਾ ਪੈਰ, ਜਿੱਥੇ ਏਡੇ ਏਡੇ ਵੱਡੇ ਜ਼ੁਲਮ ਸਿੱਖਾਂ ਤੇ ਹੋਏ, ਉਹ ਲਾਹੌਰ ਗੁਰੂ ਨਾਨਕ ਦੇ ਚਰਨਾਂ ਤੇ ਝੁਕੇ ਨਵਾਬੀ ਦੀ ਪੇਸ਼ਕਸ਼ ਕਰਦਾ। ਇਸ ਲਈ ਖਾਲਸਾ ਜੀ, ਮੇਰੀ ਬੇਨਤੀ ਆ, ਲਾਹੌਰ ਤੋਂ ਆਈ ਹੋਈ ਨਵਾਬੀ ਪ੍ਰਵਾਨ ਕਰ ਲੈਣੀ ਚਾਹੀਦੀ। ਜਦੋਂ ਵਿਚਾਰ ਨਾਲ ਗਿਆਨੀ ਜੀ ਹੋਰਾਂ ਨੇ ਦੱਸੀ ਗੱਲ, ਖਾਲਸੇ ਨੇ ਮਤਾ ਕੀਤਾ, ਚਲੋ ਜੇ ਇਹ ਗੱਲ ਆ ਤੇ ਫਿਰ ਨਵਾਬੀ ਅਸੀਂ ਪ੍ਰਵਾਨ ਕਰਦੇ ਹਾਂ, ਪਰ ਅਸੀਂ ਫੈਸਲਾ ਕਰਾਂਗੇ ਨਵਾਬੀ ਦਾ ਤਾਜ ਲਵੇਗਾ ਕੌਣ। ਜੇ ਕਿਸੇ ਨੂੰ ਪੁੱਛਿਆ ਜਾਂਦਾ ਗੁਰਮੁਖਾ ਤੂੰ ਜ਼ਿੰਮੇਵਾਰੀ ਨਿਭਾਏਗਾ, ਕਹਿੰਦਾ ਨਹੀਂ ਨਹੀਂ ਇਹ ਤਾਸੀ ਜੀ ਲਾਹੌਰ ਤੋਂ ਆਈ, ਮੈਨੂੰ ਨਹੀਂ ਚਾਹੀਦੀ, ਕਿਸੇ ਹੋਰ ਸਿੱਖ ਨੂੰ ਦਿੱਤੀ ਜਾਵੇ। ਸਾਰਿਆਂ ਨੇ ਇਨਕਾਰ ਕਰ ਦਿੱਤਾ, ਲਾਈਨਾਂ ਲੱਗੀਆਂ ਸਨ। ਫਿਰ ਕੁਝ ਬੰਦੇ ਉੱਠੇ, ਉਹਨਾਂ ਫੈਸਲਾ ਕੀਤਾ, ਜਿਹੜਾ ਘੋੜਿਆਂ ਦੀ ਲਿੱਦ ਸਾਫ ਕਰਦਾ ਸਤਾਰ ਕਪੂਰ ਸਿੰਘ, ਇਹ ਨਵਾਬੀ ਦਾ ਤਾਜ ਉਹਨੂੰ ਦਿੱਤਾ ਜਾਵੇ। ਜਦੋਂ ਉਹਨੂੰ ਬੁਲਾਇਆ ਗਿਆ, ਸਰਦਾਰ ਕਪੂਰ ਸਿੰਘ ਜੀ ਪੰਥ ਨੇ ਗੁਰਮਤਾ ਕੀਤਾ, ਲਾਹੌਰ ਤੋਂ ਆਈ ਹੋਈ ਨਵਾਬੀ ਦਾ ਤਾਜ ਤੁਹਾਨੂੰ ਲੈਣਾ ਪਏਗਾ। ਹੱਥ ਜੋੜ ਕੇ ਕਪੂਰ ਸਿੰਘ ਕਹਿੰਦੇ ਸਨ, ਖਾਲਸਾ ਮੈਂ ਖਾਲਸੇ ਦੀ ਗੱਲ ਨਹੀਂ ਮੋੜ ਸਕਦਾ, ਨਵਾਬੀ ਦਾ ਤਾਜ ਜ਼ਰੂਰ ਲਵਾਂਗਾ, ਪਰ ਲਾਹੌਰ ਤੋਂ ਆਇਆ ਨਹੀਂ, ਇਹ ਖਾਲਸੇ ਦੀਆਂ ਜੁੱਤੀਆਂ ਵਿੱਚ ਰੱਖਿਆ ਜਾਵੇ, ਉੱਥੋਂ ਪੰਜ ਸਿੱਖ ਚੁੱਕ ਕੇ ਲਿਆਉਣ, ਮੇਰੇ ਸਿਰ ਤੇ ਤਾਜ ਰੱਖਣ, ਤਾਂ ਪ੍ਰਵਾਨ ਕਰਾਂਗਾ। ਤੇ ਦੂਜੀ ਸ਼ਰਤ ਇਹ ਵੀ ਜਿਹੜੀ ਮੈਂ ਸੇਵਾ ਕਰਦਾ ਨਾ, ਮੈਂ ਉਹ ਸੇਵਾ ਨਹੀਂ ਜੇ ਛੱਡਣੀ। ਸਤਿਕਾਰਯੋਗ ਸਾਧ ਸੰਗਤ, ਸਿਰ ਝੁਕਦਾ ਸਰਦਾਰ ਦੀ ਕਰਨੀ ਅੱਗੇ ਸੇਵਾ ਕਾਹਦੀ, ਘੋੜਿਆਂ ਦੀ ਲਿੱਦ ਸਾਫ ਕਰਨ ਦੀ, ਘੋੜਿਆਂ ਨੂੰ ਖਰਖਣਾ ਕਰਨ ਦੀ, ਦਾਣਾ ਫੱਕਾ ਪਾਉਣ ਦੀ। ਐਸੇ ਸਿੱਖਾਂ ਦੀ ਕਿਰਪਾ ਦੇ ਸਦਕਾ ਸਿੱਖੀ ਦੇ ਝੰਡੇ ਅਸਮਾਨ ਨੂੰ ਝੂਲ ਰਿਹਾ, ਜਿਹਨਾਂ ਨੂੰ ਲਾਲਚ ਕਿਸੇ ਚੀਜ਼ ਦਾ ਨਹੀਂ ਸੀ, ਜਿਹਨਾਂ ਨੂੰ ਖੁਆਇਸ਼ ਕੋਈ ਨਹੀਂ ਸੀ, ਉਹ ਕੇਵਲ ਇਹੀ ਪੜ੍ਹਦੇ ਸਨ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ, ਇਹ ਮਾਲਕ ਸਾਰਾ ਕੋਈ ਤੇਰਾ ਹੈ। ਏਡੇ ਏਡੇ ਵੱਡੇ ਅਹੁਦੇ ਉਹਨਾਂ ਲੋਕਾਂ ਦੇ ਰਾਜ ਵਿੱਚ ਪ੍ਰਾਪਤ ਕਰਨੇ ਜਿਹਨਾਂ ਨੇ ਸਾਨੂੰ ਮਕਾਉਣ ਦਾ ਟਿੱਲ ਲਾਇਆ, ਇਹ ਖਾਲਸਾ ਪੰਥ ਦੀਆਂ ਵੱਡੀਆਂ ਪ੍ਰਾਪਤੀਆਂ ਨੇ। ਲਾਹੌਰ ਦਰਬਾਰ ਤੋਂ ਫਰਮਾਨ ਜਾਰੀ ਹੋਇਆ, ਸਿੱਖਾਂ ਦਾ ਨਾਮੋ ਨਿਸ਼ਾਨ ਮੇਟ ਦਿੱਤਾ ਜਾਵੇਗਾ। ਕਲਾਨੌਰ ਦੇ ਖੱਤਰੀ ਜਸ ਪੱਤ ਤੇ ਲੱਖ ਪੱਤ, ਇੱਕ ਇਹਨਾਂ ਦਾ ਭਰਾ ਜਿਹਨੂੰ ਅਸੀਂ ਦੀਵਾਨ ਕੌੜਾ ਮੱਲ ਕਹਿੰਦੇ ਹਾਂ, ਲੇਕਿਨ ਉਹਨੂੰ ਸਿੱਖ ਪੰਥ ਦੀਵਾਨ ਮਿੱਠਾ ਮੱਲ ਕਹਿੰਦਾ, ਦੀਵਾਨ ਮਿੱਠਾ ਮੱਲ। ਜੇ ਜ਼ਕਰੀਆ ਖਾਨ ਵਰਗੇ ਬੰਦੇ ਇਸ ਦੁਨੀਆਂ ਵਿੱਚ ਮੌਜੂਦ ਸਨ, ਦੀਵਾਨ ਚੰਦੂ ਵਰਗੇ, ਦੀਵਾਨ ਸੁੱਚਾਨੰਦ ਵਰਗੇ ਮੌਜੂਦ ਸਨ, ਤੇ ਉਸੇ ਧਰਤੀ ਤੇ ਸਿੱਖ ਟੋਡਰ ਮੱਲ ਵਰਗੇ ਵੀ ਸਨ। ਇੱਕੇ ਹੀ ਘਰ ਵਿੱਚ ਤਿੰਨੇ ਪੈਦਾ ਹੋਏ, ਕਲਾਨੌਰ ਦੇ ਖੱਤਰੀ ਬੜੇ ਧਨਾੜ, ਇਹਨਾਂ ਨੇ ਬੜਾ ਸਿੱਖ ਪੰਥ ਦਾ ਦੋਵਾਂ ਭਰਾਵਾਂ ਨੇ ਨੁਕਸਾਨ ਕਰਵਾਇਆ, ਜਸਪਤ ਤੇ ਲਖਪਤ ਨੇ, ਤੇ ਦੂਜੇ ਬੰਨੇ ਦੀਵਾਨ ਕੌੜਾ ਮੱਲ ਨੇ ਇਹਨਾਂ ਸਿੱਖ ਪੰਥ ਦਾ ਸਤਿਕਾਰ ਕੀਤਾ, ਇਹਨਾਂ ਸਤਿਕਾਰ ਕੀਤਾ। ਕੋਈ ਵੀ ਮੁਹਿੰਮ ਲਾਹੌਰ ਦਰਬਾਰ ਤੋਂ ਸਿੱਖਾਂ ਦੇ ਵਿਰੁੱਧ ਖੜੀ ਹੁੰਦੀ ਸੀ ਤੇ ਪਹਿਲਾਂ ਦੀਵਾਨ ਕੌੜਾ ਮੱਲ ਜੀ ਸਿੱਖਾਂ ਨੂੰ CID ਭੇਜ ਦਿੰਦੇ ਸਨ, ਕਹਿੰਦੇ ਸਨ ਸਿੱਖੋ ਮੈਂ ਗੱਡੇ ਤੋਰੇ ਨੇ ਰਾਸ਼ਨ ਦੇ ਲੱਦ ਕੇ ਲਾਹੌਰ ਦਰਬਾਰ ਤੋਂ, ਮੈਂ ਆਹ ਸਾਜੋ ਸਮਾਨ ਤੋਰਿਆ ਹੈ, ਸਿਕਿਉਰਿਟੀ ਬੜੀ ਕਮਜ਼ੋਰ ਹੈ, ਬੜਾ ਹੌਲਾ ਪੱਖ ਹੈ ਸਰਕਾਰ ਦਾ, ਜਿਹੜੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰਕਾਰੀ ਬੰਦਿਆਂ ਕੋਲੋਂ ਖੋਹ ਲਈ ਜਾਵੇ, ਤੁਹਾਡੀ ਵਾਹ ਵੱਲ ਕੋਈ ਨਹੀਂ ਵੇਖੇਗਾ। ਇਸ ਤਰ੍ਹਾਂ ਦੇ ਬੰਦੇ ਵੀ ਸੰਸਾਰ ਵਿੱਚ ਪੈਦਾ ਹੋਏ, ਜਿਨ੍ਹਾਂ ਨੇ ਵਿਰੋਧ ਕਰਨ ਵਾਲਿਆਂ ਦੇ ਵਿਰੋਧ ਨੂੰ ਦੱਬ ਕੇ ਆਪਣੇ ਆਪ ਨੂੰ ਖਤਰੇ ਦੀ ਭੱਠੀ ਵਿੱਚ ਝੋਕ ਕੇ ਸਿੱਖਾਂ ਦਾ ਸਤਿਕਾਰ ਕੀਤਾ, ਸਿੱਖਾਂ ਦਾ ਮਾਣ। ਜਦੋਂ ਇਹਨਾਂ ਦਾ ਭਰਾ ਜਸਪਤ ਰਾਏ ਮਾਰਿਆ ਗਿਆ ਆਪਣੀਆਂ ਕਾਲੀਆਂ ਕਰਤੂਤਾਂ ਦੇ ਕਾਰਨ, ਰੋੜੀ ਸਾਹਿਬ ਦੇ ਅਸਥਾਨ ਤੇ ਜਿੱਥੇ ਸਿੱਖ ਪੰਥ ਵਿਸਾਖੀ ਦਾ ਜੋੜ ਮੇਲਾ ਮਨਾਉਣ ਵਾਸਤੇ ਗਿਆ ਸੀ, ਜਦੋਂ ਇਹ ਡੱਕਣ ਵਾਸਤੇ ਗਿਆ, ਖਾਲਸਾ ਪੰਥ ਨੇ ਆਖਿਆ ਜਨਾਬ ਅਸੀਂ ਕੋਈ ਇਸ ਅਸਥਾਨ ਤੇ ਏਮਨਾਬਾਦ ਦੀ ਧਰਤੀ ਤੇ ਕਬਜ਼ਾ ਕਰਨ ਵਾਸਤੇ ਨਹੀਂ ਆਏ, ਕੋਈ ਰਾਜਭਾਗ ਸਥਾਪਿਤ ਕਰਨ ਵਾਸਤੇ ਨਹੀਂ ਆਏ, ਕੇਵਲ ਵਿਸਾਖੀ ਦਾ ਦਿਨ ਮਨਾਉਣ ਵਾਸਤੇ ਆਏ ਹਾਂ, ਵਿਸਾਖੀ ਦਾ ਦਿਨ ਮਨਾਉਣ ਵਾਸਤੇ, ਵਿਸਾਖੀ ਦਾ ਪੁਰਬ ਮਨਾ ਕੇ ਅਸਾਂ ਚਲੇ ਜਾਣਾ, ਇਸ ਲਈ ਸਾਨੂੰ ਕੁਝ ਆਖਿਆ ਨਾ ਜਾਵੇ। ਤਿੰਨਾਂ ਦਿਨਾਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈ ਜਾਣਾ, ਤਿੰਨਾਂ ਦਿਨ। ਸਾਧ ਸੰਗਤ ਜੀ, ਰਾਜ ਹਕੂਮਤ ਦਾ ਨਸ਼ਾ ਬੜਾ ਖਤਰਨਾਕ ਹੈ, ਬੜਾ ਬੰਦੇ ਨੂੰ ਰੱਬ ਨਜ਼ਰ ਹੀ ਨਹੀਂ ਆਉਂਦਾ, ਬੰਦੇ ਨੂੰ ਬੰਦਾ ਨਜ਼ਰ ਹੀ ਨਹੀਂ ਆਉਂਦਾ, ਬੰਦੇ ਨੂੰ ਬੰਦਾ ਸੱਚਾਈ ਨਜ਼ਰ ਹੀ ਨਹੀਂ ਆਉਂਦੀ। ਤਿੰਨ ਦਿਨ ਇਹਨੂੰ ਕਿੱਥੇ ਸਬਰ ਸੀ, ਇਹਨੇ ਆਖਿਆ ਮੇਰੀ ਗੱਲ ਸੁਣ ਲਓ, ਜਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਇੱਥੋਂ ਉਠਾ ਕੇ ਕਿਤੇ ਹੋਰ ਚਲੇ ਜਾਓ, ਨਹੀਂ ਤੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਿੱਤਰ ਬਾਣੀ ਦਾ ਖੰਡਨ ਕਰ ਦਿਆਂਗਾ। ਬਾਣੀ ਦਾ ਸਰਕਾਰੀ ਸ਼ਹਿਰ ਸੀ ਮਗਰੋਂ ਲਾਹੌਰ ਦਰਬਾਰ ਚੁੱਭਦਾ ਸੀ ਖਾਲਸਾ ਪੰਥ ਦੇ ਨਾਲ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਖੰਡਨ ਹੋਇਆ। ਰੋੜੀ ਸਾਹਿਬ ਦੇ ਅਸਥਾਨ ਤੇ ਖਾਲਸੇ ਨੂੰ ਮਜਬੂਰੀ ਲੜਾਈ ਲੜਨੀ ਪਈ। ਸਰਦਾਰ ਨਬਾਊ ਸਿੰਘ ਨੇ ਜਸਪਾਤ ਦਾ ਸਿਰ ਲਾ ਕੇ ਨਾ ਖਾਲਸੇ ਪੰਥ ਦੇ ਸਾਹਮਣੇ ਆਖਿਆ, ਇਹੋ ਹੀ ਸੀ ਨਾ ਜਿਹੜਾ ਕਹਿੰਦਾ ਸੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਖੰਡਨ ਕਰ ਦਿਆਂਗਾ। ਬਾਣੀ ਦਾ ਖੰਡਨ ਨਹੀਂ ਕੋਈ ਕਰ ਸਕਦਾ, ਪਰ ਇਹਦਾ ਖੰਡਨ ਅਸੀਂ ਕਰ ਦਿੱਤਾ। ਇਹਨੂੰ ਕੋਈ ਦੁਨੀਆਂ ਦੀ ਤਾਕਤ ਬਚਾ ਨਹੀਂ ਸੀ। ਇਹਦੇ ਗੁਰੂ ਕਿਰਪਾ ਰਾਮ ਨੇ ਉਸ ਜ਼ਮਾਨੇ ਵਿੱਚ 500 ਰੁਪਈਆ ਸਿੰਘਾਂ ਦੇ ਚਰਨਾਂ ਵਿੱਚ ਭੇਟਾ ਧਰ ਕੇ ਇਹਦਾ ਸਿਰ ਲਿਆ। ਤੇ ਜਦੋਂ ਇਹਦਾ ਸਿਰ ਲਾਹੌਰ ਦਰਬਾਰ ਆਇਆ, ਇਹਨੇ ਲਾਹੌਰ ਦੇ ਹਾਕਮ ਜਈਆ ਖਾਨ ਨੂੰ ਆਖਿਆ, ਆਹ ਕੁਝ ਖੱਟਿਆ ਮੈਂ ਤੁਹਾਡੀ ਚੌਧਰ ਵਿੱਚੋਂ, ਆ ਮੈਨੂੰ ਇਹ ਵਜਾਨਾ ਮਿਲਿਆ ਜਿਨ੍ਹਾਂ ਨੂੰ ਤੁਸੀਂ ਮਾਰਨਾ ਚਾਹੁੰਦੇ ਸੋ, ਤੁਸੀਂ ਉਹਨਾਂ ਨੂੰ ਤੇ ਮਾਰ ਨਹੀਂ ਸਕੇ, ਮੇਰਾ ਭਰਾ ਉਹਨਾਂ ਨੇ ਮਾਰ ਦਿੱਤਾ। ਲਾਹੌਰ ਦਰਬਾਰ ਵੱਲੋਂ ਐਲਾਨ ਹੋਇਆ ਤੁਹਾਨੂੰ ਖੁੱਲੀ ਛੁੱਟੀ ਹੈ, ਜਿੰਨਾ ਮਰਜ਼ੀ ਕਤਲੇ ਆਮ ਸਿੱਖਾਂ ਦਾ ਕਰੋ, ਕੋਈ ਬੰਦਾ ਤੁਹਾਡੀ ਵਾਹ ਵੱਲ ਨਹੀਂ ਵੇਖੇਗਾ। ਭਰੇ ਹੋਏ ਦਰਬਾਰ ਵਿੱਚ ਖਲੋ ਕੇ ਲਖਪਤ ਨੇ ਇਹ ਗੱਲ ਕਹੀ ਸੀ, ਇੱਕ ਹਿੰਦੂ ਨੇ ਸਿੱਖੀ ਸਾਜੀ ਸੀ ਤੇ ਇੱਕ ਹਿੰਦੂ ਹੀ ਸਿੱਖਾਂ ਨੂੰ ਖਤਮ ਕਰੇਗਾ। ਮੈਂ ਐਲਾਨ ਕਰਦਾ ਜਿਹੜਾ ਬੰਦਾ ਗੁਰ ਸ਼ਬਦ ਵਰਤੇਗਾ ਉਹ ਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਸਰਕਾਰ ਦਾ ਬਾਗੀ ਹੋਵੇਗਾ। ਜਿਹਨੇ ਗੁੜ ਖਾਣਾ, ਜਿਹਨੇ ਗੁੜ ਖਰੀਦਣਾ, ਜਿਹਨੇ ਗੁੜ ਬਣਾਉਣਾ, ਉਹ ਗੁੜ ਸ਼ਬਦ ਦਾ ਇਸਤੇਮਾਲ ਨਹੀਂ ਕਰੇਗਾ, ਕਿਉਂਕਿ ਗੁੜ ਸ਼ਬਦ ਦੇ ਨਾਲ ਉਹਨਾਂ ਦੀ ਸੁਰਤੀ ਗੁਰੂ ਸ਼ਬਦ ਵੱਲ ਜਾਂਦੀ ਹੈ। ਢੇਲੀ ਕਿਹਾ ਜਾ ਸਕਦਾ ਹੈ, ਰੋੜੀ ਕਿਹਾ ਜਾ ਸਕਦਾ ਹੈ, ਪੇਸੀ ਕਿਹਾ ਜਾ ਸਕਦਾ ਹੈ। ਹੁਣ ਮੈਂ ਮੁਕਾਵਾਂਗਾ ਸਿੱਖਾਂ ਨੂੰ। ਸਤਿਕਾਰਯੋਗ ਸਾਧ ਸੰਗਤ, ਜਿਸ ਸਿੱਖੀ ਦੀਆਂ ਨੀਹਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 70 ਸਾਲ 5 ਮਹੀਨੇ 3 ਦਿਨ ਦੀ ਬੰਦਗੀ ਹੋਵੇ, ਜਿਸ ਸਿੱਖੀ ਦੀਆਂ ਜੜ੍ਹਾਂ ਵਿੱਚ ਮਲ ਅਖਾੜਾ ਸਿਰਜਣ ਵਾਲੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਿਧਾਂਤ ਹੋਵੇ, ਜਿਸ ਸਿੱਖੀ ਦੀਆਂ ਜੜ੍ਹਾਂ ਵਿੱਚ ਤੀਸਰੇ ਬਜ਼ੁਰਗ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਵਿਚਾਰਧਾਰਾ ਹੋਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾ ਹੋਵੇ, ਜਿਸ ਸਿੱਖੀ ਦੀਆਂ ਜੜ੍ਹਾਂ ਵਿੱਚ ਚੌਥੇ ਪਾਤਸ਼ਾਹ ਦਾ ਸਿਧਾਂਤ ਹੋਵੇ, ਜਿਸ ਸਿੱਖੀ ਦੀਆਂ ਜੜ੍ਹਾਂ ਵਿੱਚ ਆਪਣੇ ਜਿਸਮ ਦਾ ਖੂਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਇਆ ਹੋਵੇ, ਉਸ ਸਿੱਖੀ ਨੂੰ ਕੱਚੇ ਪਿੱਲੇ ਦਬਰੂ ਕੁਸਰੂ 84 ਦਾ ਮਾਲ ਲੋਕ ਖਤਮ ਨਹੀਂ ਕਰ ਸਕਦੇ। ਉਹਨਾਂ ਨੂੰ ਸੁਪਨੇ ਵਿੱਚ ਵੀ ਕਦੇ ਇਸ ਤਰ੍ਹਾਂ ਦੀ ਵਿਚਾਰ ਆਪਣੇ ਦਿਲ ਵਿੱਚ ਨਹੀਂ ਰੱਖਣੀ ਚਾਹੀਦੀ ਕਿ ਸਿੱਖੀ ਨੂੰ ਕੋਈ ਖਤਮ ਕਰ ਦੇਗਾ, ਸਿੱਖੀ ਨੂੰ ਕੋਈ ਨੀਵਾਂ ਵਿਖਾ ਦੇਗਾ। ਹਾਂ, ਝੱਖੜ ਆਉਂਦੇ ਨੇ, ਤੂਫਾਨ ਆਉਂਦੇ ਨੇ, ਹਨੇਰੀਆਂ ਆਉਂਦੀਆਂ, ਜਲਦੀਆਂ ਹੋਈਆਂ ਜੋਤਾਂ ਮੱਧਮ ਤੇ ਪੈ ਸਕਦੀਆਂ, ਲੇਕਿਨ ਕਦੇ ਕਿਸੇ ਨੇ ਬੁੱਝਦੀਆਂ ਨਹੀਂ ਵੇਖੀਆਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਤਿਕਾਰਯੋਗ ਸਾਧ ਸੰਗਤ, ਸਿੱਖਾਂ ਦਾ ਖੁਰਾ ਨੱਪਣਾ ਸ਼ੁਰੂ ਕੀਤਾ ਗਿਆ, ਅੱਗੇ ਅੱਗੇ ਖਾਲਸਾ ਪੰਥ ਹੈ, ਖਾਲਸਾ ਪੰਥ ਮਗਰਲੇ ਬੰਨੇ ਸਰਕਾਰੀ ਦਸਤੇ ਲੱਗੇ ਹੋਏ ਨੇ ਖਾਲਸਾ ਪੰਥ ਨੂੰ ਮੁਕਾਉਣ ਵਾਸਤੇ। ਇੱਧਰ ਸੁਲਤਾਨੇ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਔਰ ਉਹਦੇ ਨਾਲ ਬਹੁਤ ਸਾਰੇ ਵੱਖਰੇ ਵੱਖਰੇ ਸਥਾਨਾਂ ਦੇ ਜਥੇਦਾਰ, ਸਰਦਾਰ ਬਘੇਲ ਸਿੰਘ ਪੁੱਸਿਆਂ ਵਾਲਾ, ਸਰਦਾਰ ਬਘੇਲ ਸਿੰਘ ਧਾਰੀਵਾਲ ਥਿੰਦ ਗੁਰਦਾਸਪੁਰ ਦੇ ਰਹਿਣ ਵਾਲਾ, ਸਰਦਾਰ ਬਘੇਲ ਸਿੰਘ ਚਬਾਲ ਨਗਰ ਦੇ ਰਹਿਣ ਵਾਲਾ। ਵੇਖੋ ਇੱਕ ਇੱਕ ਨਾਂ ਦੇ ਤਿੰਨ ਤਿੰਨ ਜਰਨੈਲ ਇੱਕ ਸਮੇਂ ਵਿੱਚ ਤੁਹਾਨੂੰ ਸਿੱਖ ਇਤਿਹਾਸ ਵਿੱਚੋਂ ਪੜ੍ਹਨ ਵਾਸਤੇ ਮਿਲਣਗੇ। ਇੱਕ ਇੱਕ ਨਾਂ ਦੇ ਤਿੰਨ ਤਿੰਨ ਜਰਨੈਲ, ਜਿਹੜੇ ਜਰਨੈਲ ਇੱਕ ਵੱਖਰਾ ਸਥਾਨ ਰੱਖਦੇ ਸਨ। ਇਹਨਾਂ ਜਰਨੈਲਾਂ ਵੱਲੋਂ ਇੱਕ ਫੈਸਲਾ ਹੋਇਆ, ਸਲੌਦੀ ਨਗਰ ਵਿੱਚ ਇੱਕ ਵੱਡਾ ਇਕੱਠ ਕਰਕੇ ਪੰਥ ਦੀ ਬਿਹਤਰੀ ਵਾਸਤੇ ਵਿਚਾਰਾਂ ਕਰਨੀਆਂ ਚਾਹੀਦੀਆਂ ਨੇ, ਸਾਰਾ ਪੰਥ ਇਕੱਠਾ ਹੋਵੇ। ਜਦੋਂ ਸਾਰਾ ਪੰਥ ਇਕੱਠਾ ਹੋਇਆ, ਪੰਥ ਵਿੱਚ ਵਿਚਾਰਾਂ ਚੱਲੀਆਂ, ਸਾਨੂੰ ਗਿਲੇ ਸ਼ਿਕਵੇ ਮਟਾ ਕੇ, ਸਾਨੂੰ ਆਪਸ ਵਿੱਚ ਕੋਈ ਵੀ ਕਿਸੇ ਕਿਸਮ ਦਾ ਤਤਕਾਰ ਭੁਲਾ ਕੇ ਪੰਥ ਦੀ ਬਿਹਤਰੀ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ, ਸਿੱਖ ਪੰਥ ਦੇ ਝੰਡੇ ਪੁੰਗੇ ਸਦਾ ਅਟਲ ਰਹਿਣ ਦਾ ਪ੍ਰਣ ਲੈ ਕੇ ਸਾਨੂੰ ਇਕੱਠਿਆਂ ਹੋ ਕੇ ਤੁਰਨਾ ਚਾਹੀਦਾ। ਕਿੰਨੀ ਉਹਨਾਂ ਦੀ ਵਿਚਾਰ ਉੱਚੀ ਸੀ, ਕਿੰਨੇ ਖਿਆਲ ਉਹਨਾਂ ਦੇ ਉੱਚੇ ਸਨ। ਧਰਮ ਦੇ ਨਾਂ 'ਤੇ ਉਹ ਇਕੱਠੇ ਹੋ ਜਾਂਦੇ ਸਨ, ਧਰਮ ਦੇ ਨਾਂ 'ਤੇ ਵਿਚਾਰ ਕਰਕੇ ਇਕੱਠੇ ਹੋ ਜਾਂਦੇ। ਅੱਜ ਸਾਡੀ ਤਰਾਸ਼ਤੀ ਹੈ, ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਵੀ ਅਸੀਂ ਇਹਨਾਂ ਨੂੰ ਨਾ ਮੈਦਾਨੇ ਜੰਗ ਵਿੱਚ ਜਿੱਤ ਸਕਦੇ ਹਾਂ, ਨਾ ਉਸ ਤਰ੍ਹਾਂ ਜਿੱਤ ਸਕਦੇ ਹਾਂ। ਇਹਨਾਂ ਨੂੰ ਪਾੜ ਕੇ ਰਾਜ ਕੀਤਾ ਜਾ ਸਕਦਾ, ਪਾੜ ਕੇ। ਸਾਡੇ 13 ਘਰ ਤੇ 17 ਸਾਡੇ ਵਿੱਚ ਧੜੇ ਬਣਾ ਦਿੱਤੇ ਗਏ। ਧੜੇ ਪਿੰਡਾਂ ਵਿੱਚ ਨਾਵਾਂ ਦੇ ਗੁਰਦੁਆਰੇ ਸਾਹਿਬਾਨ ਬਣ ਗਏ। ਇੱਕ ਦੁਆਬੇ ਵਿੱਚ ਬੜਾ ਵੱਡਾ ਇਸ਼ੂ ਖੜਾ ਕੀਤਾ ਜਾ ਰਿਹਾ, ਬੜਾ ਵੱਡਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ। ਇਹਦੇ ਵਿੱਚ 36 ਰੱਬੀ ਦੀਵਿਆਂ ਦਾ ਚਾਨਣ ਸੰਗ੍ਰਹਿ ਹੋਇਆ, 36 ਰੱਬੀ ਦੀਵਿਆਂ ਦਾ। 6 ਗੁਰੂ ਸਾਹਿਬਾਨ ਔਰ ਇਸੇ ਤਰ੍ਹਾਂ 11 ਭੱਟ ਸਾਹਿਬਾਨ, 15 ਭਗਤ ਸਾਹਿਬਾਨ ਤੇ 3 ਗੁਰਸਿੱਖਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਅਸੀਂ ਪੜ੍ਹਦੇ ਹਾਂ। ਉਹਨਾਂ 15 ਭਗਤਾਂ ਵਿੱਚ ਜਦੋਂ ਅਸੀਂ ਮੱਥਾ ਟੇਕਦੇ ਹਾਂ ਤੇ ਇੱਕ ਭਗਤ ਦਾ ਨਾਮ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ, ਬੜੇ ਹੀ ਸਤਿਕਾਰ ਨਾਲ, ਜਿਹਨਾਂ ਨੂੰ ਅਸੀਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਹਾਂ। ਭਗਤ ਰਵਿਦਾਸ ਚਾਲਾਂ ਚਲਾਈਆਂ ਕਈਆਂ ਬੰਦਿਆਂ ਵੱਲੋਂ, ਭਗਤ ਨਹੀਂ ਗੁਰੂ ਕਹਿਣਾ ਚਾਹੀਦਾ ਗੁਰੂ। ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਆ, ਗੁਰੂ ਤੇ ਭਗਤ ਸ਼ਬਦ ਵਿੱਚ ਕੋਈ ਅੰਤਰ ਨਹੀਂ। ਸਤਿਗੁਰੂ ਬਾਣੀ ਚ ਕਹਿੰਦੇ ਨੇ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਹਰ ਯੁਗ ਯੁਗ ਭਗਤ ਉਪਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਏਡਾ ਵੱਡਾ ਭਗਤਾਂ ਦਾ ਸਤਿਕਾਰ, ਏਡਾ ਵੱਡਾ ਭਗਤਾਂ ਦਾ ਮਾਣ। ਸਰਕਾਰਾਂ ਜਦੋਂ ਆਪਣੀ ਚਾਲ ਵਿੱਚ ਕਾਮਯਾਬ ਨਹੀਂ ਹੁੰਦੀਆਂ, ਫਿਰ ਉਹ ਸ਼ਾਮ ਦਾਮ ਦੰਡ ਭੇਦ ਵਾਲੀ ਨੀਤੀ ਵਰਤ ਕੇ ਆਪਣੀ ਗੱਲ ਨੂੰ ਨੇਪਰੇ ਚੜ੍ਹਾਉਣੀਆਂ ਚਾਹੁੰਦੀਆਂ ਨੇ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਅੱਗੇ ਅੱਗੇ ਸਿੱਖ ਨੇ, ਮਗਰ ਮਗਰ ਸਰਕਾਰੀ ਫੌਜਾਂ ਲੱਗੀਆਂ ਹੋਈਆਂ। ਖਾਲਸਾ ਪੰਥ ਕਈਆਂ ਅਸਥਾਨਾਂ ਤੋਂ ਹੁੰਦਾ ਹੋਇਆ ਕਾਨੂੰਵਾਨ ਦੇ ਸ਼ਾਮ ਦੇ ਨੇੜੇ ਆ। ਇੱਕ ਬੰਨੇ ਦਰਿਆ ਰਾਵੀ ਚੱਲਦਾ, ਇੱਕ ਬੰਨੇ ਦਰਿਆ ਬਿਆਸ ਹੈ। ਬਿਆਸ ਦਰਿਆ ਦੇ ਕੰਢੇ ਤੇ ਕਾਨੂੰਵਾਨ ਦੇ ਸ਼ਾਮ ਵਿੱਚ ਖਾਲਸਾ ਦਿਨ ਕੱਟੀ ਕਰ ਰਿਹਾ ਹੈ। ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ, ਸਾਡੀ ਕਿਸੇ ਨਾਲ ਕੋਈ ਈਰਖਾ ਨਹੀਂ। ਅਸੀਂ ਨਹੀਂ ਚਾਹੁੰਦੇ ਕੋਈ ਖੂਨ ਖਰਾਬਾ ਹੋਵੇ, ਅਸੀਂ ਨਹੀਂ ਚਾਹੁੰਦੇ ਕਿਸੇ ਦੀ ਕੋਈ ਜਾਨ ਜਾਵੇ। ਲੇਕਿਨ ਸਰਕਾਰੀ ਕਰਮਚਾਰੀਆਂ ਨੇ, ਇਹਨਾਂ ਤਿੰਨਾਂ ਭਰਾਵਾਂ ਨੇ ਜਿਹਨਾਂ ਵਿੱਚੋਂ ਇੱਕ ਮਰ ਚੁੱਕਾ ਹੈ, ਇੱਕ ਸਿੱਖਾਂ ਦਾ ਸੇਵਾਦਾਰ ਹੈ ਜਿਹੜਾ ਚੰਦੂ ਵਾਲੀ ਨੀਤੀ ਰੱਖਦਾ ਹੈ, ਉਹਨੇ ਆਖਿਆ ਖਾਲਸਾ ਜੀ ਮੇਰੇ ਦਿਲ ਵਿੱਚ ਅੱਗ ਦੇ ਭਾਂਬੜ ਮੱਚਦੇ ਨੇ। ਜਿੰਨਾ ਚਿਰ ਆਪਣੇ ਭਰਾਵਾਂ ਦੇ ਕਾਤਲਾਂ ਨੂੰ ਮੌਤ ਦੀ ਗੱਡੀ ਨਹੀਂ ਚੜ੍ਹਾ ਲੈਂਦਾ, ਉਹਨਾਂ ਚਿਰ ਮੈਨੂੰ ਰੋਟੀ ਖਾਣੀ ਵੀ ਹਰਾਮ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਮਈ ਦਾ ਮਹੀਨਾ, ਕਹਿਰਾਂ ਦੀ ਗਰਮੀ, ਤਪਿਆ ਹੋਇਆ ਬਿਆਸ ਦਰਿਆ ਦਾ ਪਾਣੀ, ਤਪੀ ਹੋਈ ਬਿਆਸ ਦਰਿਆ ਦੀ ਰੇਤ ਤੇ ਅੰਬਰ ਵਿੱਚੋਂ ਅੱਗ ਵਰਦੀ ਹੈ। ਖਾਲਸਾ ਜੰਗਲ ਦੀ ਸ਼ਰਨ ਲੈ ਕੇ ਬੈਠਾ, ਜੰਗਲ ਦੀ ਸ਼ਰਨ। ਇਹਨਾਂ ਬੇਈਮਾਨ ਹਾਕਮਾਂ ਨੇ ਜੰਗਲ ਨੂੰ ਅੱਗ ਲਾ ਦਿੱਤੀ, ਜੰਗਲ ਨੂੰ ਅੱਗ। ਜਦੋਂ ਜੰਗਲ ਨੂੰ ਅੱਗ ਲੱਗੀ, ਜੰਗਲ ਵਿੱਚ ਨਿੱਕੇ ਨਿੱਕੇ ਮਾਸੂਮ ਬੱਚੇ ਘਿਰੇ ਹੋਏ, ਬਜ਼ੁਰਗ ਮਾਤਾਵਾਂ ਧੀਆਂ ਬੱਚੀਆਂ ਮੁਟਿਆਰਾਂ ਘਿਰੀਆਂ ਹੋਈਆਂ। ਧਰਮੀਆਂ ਦਾ ਜੱਡਾ ਵੱਡਾ ਸਤਿਕਾਰ ਮਾਨ ਸੰਸਾਰ ਤੇ ਆ, ਓਨੇ ਹੀ ਵੱਡੇ ਧਰਮੀਆਂ ਦੇ ਇਮਤਿਹਾਨ ਵੀ ਕੁਦਰਤ ਲੈਂਦੀ ਆ, ਓਨੇ ਹੀ ਵੱਡੇ ਇਮਤਿਹਾਨ। ਇੱਕ ਬੰਨੇ ਕਹਿਰਾਂ ਦੀ ਗਰਮੀ ਸੀ, ਅੱਗ ਵਰ ਰਹੀ ਸੀ, ਬਿਆਸ ਦਰਿਆ ਦਾ ਪਾਣੀ ਤਪਿਆ ਹੋਇਆ, ਰੇਤ ਤਪੀ ਹੋਈ, ਅੱਗ ਵਰਗੀ ਹਵਾ ਜਿੱਥੇ ਚੱਲਦੀ ਸੀ, ਇੱਕਦਮ ਕੁਦਰਤ ਦੀ ਕਰੋਪੀ ਹੋਈ। ਮੀਂਹ ਇੰਨਾ ਪੈਣਾ ਸ਼ੁਰੂ ਹੋ ਗਿਆ, ਮੀਂਹ ਗਰਮੀ ਤੋਂ ਬਾਅਦ ਇੱਕਦਮ ਮੀਂਹ ਪਵੇ, ਅਸੀਂ ਜਾਣਦੇ ਹਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ, ਕਈ ਤਰ੍ਹਾਂ ਦੀਆਂ ਬਿਮਾਰੀਆਂ। ਥੱਲੇ ਪਾਣੀ ਆ ਗੋਡੇ ਗੋਡੇ, ਜਿਸ ਝੱਲ ਵਿੱਚ ਖਾਲਸਾ ਨਾ ਝੱਲ ਵਿੱਚ ਗੋਡੇ ਗੋਡੇ ਪਾਣੀ ਆ, ਉਸ ਝੱਲ ਵਿੱਚ ਕੋਈ ਸੁਰੱਖਿਅਤ ਜਗ੍ਹਾ ਨਹੀਂ। ਅਫਰੀਨ ਉਹਨਾਂ ਮਰਦਾਂ ਦੇ, ਉਹਨਾਂ ਸਿੰਘਣੀਆਂ ਦੇ, ਉਹਨਾਂ ਬੱਚਿਆਂ ਦੇ ਜਿਨ੍ਹਾਂ ਨੇ ਏਡੀਆਂ ਵੱਡੀਆਂ ਬਿਪਤਾਵਾਂ ਆਪਣੇ ਜਿਸਮ ਤੇ ਝੱਲੀਆਂ, ਪਰ ਸਿੱਖੀ ਨੂੰ ਨੀਵਾਂ ਨਹੀਂ ਹੋਣ ਦਿੱਤਾ। ਗੱਜ ਕੇ ਆਖੋ ਸਤਨਾਮ ਸ਼੍ਰੀ। ਕੋਈ ਕਿਸੇ ਦਰਖਤ ਦਾ ਆਸਰਾ ਲੈ ਕੇ, ਸਾਡੀ ਭੈਣ ਆਪਣੇ ਮਾਸੂਮ ਬੱਚੇ ਨੂੰ ਲੈ ਕੇ ਖੜੀ ਹੈ, ਕੋਈ ਕਿਸੇ ਤਰ੍ਹਾਂ ਦੀ ਸ਼ਰਨ ਲਈ ਕੇ ਖੜੀ ਹੈ, ਪਰ ਕਿਸੇ ਨੇ ਸਰਕਾਰ ਅੱਗੇ ਗੋਡੇ ਨਹੀਂ ਟੇਕੇ, ਕਿਸੇ ਨੇ ਸਰਕਾਰ ਅੱਗੇ ਮੱਥਾ ਨਹੀਂ ਟੇਕਿਆ। ਇਹ ਇੰਨੀ ਤਬਾਹੀ ਸੀ, ਇਸ ਘੱਲੂਘਾਰੇ ਵਿੱਚ 10,000 ਸਿੰਘ ਔਰ ਸਿੰਘਣੀਆਂ ਸ਼ਹੀਦ ਹੋਏ, 10,000 ਸਿੰਘ ਔਰ ਸਿੰਘਣੀਆਂ। ਇਹਨਾਂ ਨੇ ਅੱਜ ਦੇ ਦਿਨ 1746 ਵਿੱਚ ਜਾਮੇ ਸ਼ਹਾਦਤ ਪੀਤਾ, ਜਿਨ੍ਹਾਂ ਨੂੰ ਪੰਥ ਵੱਲੋਂ ਛੋਟੇ ਘੱਲੂਘਾਰੇ ਦਾ ਨਾਂ ਜਿਹੜਾ ਉਹ ਦਿੱਤਾ ਗਿਆ, ਛੋਟੇ ਘੱਲੂਘਾਰੇ ਦਾ। ਸਾਡੇ ਬਾਬਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ, ਆਪਾ ਹੀਲ ਕੇ ਖਾਲਸਾ ਪੰਥ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ, ਖਾਲਸਾ ਪੰਥ ਦੇ ਝੰਡੇ ਪੂੰਗੇ ਅਟੱਲ ਰੱਖਣ ਵਾਸਤੇ ਆਪਣਾ ਵੱਡਾ ਯੋਗਦਾਨ ਪਾਇਆ। ਅੱਜ ਦੁਨੀਆਂ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਦਾ ਸਿੱਖ ਵਸਿਆ ਉਹਦੇ ਵੱਲੋਂ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ, ਉਹਨਾਂ ਨੂੰ ਨਮਨ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਡੰਡੌਤ ਕੀਤੀ ਜਾ ਰਹੀ ਹੈ। ਕਿਉਂ? ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਜਹਾਂ ਮੌਤ ਕੀ ਹਯਾਤ ਹੈ, ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਰ ਮਿਟਣੇ ਵਾਲੋਂ ਕਾ ਬਾਕੀ ਜਿਹੀ ਨਿਸ਼ਾ ਹੋਗਾ। ਸੋ ਮੈਂ ਆਪਣੀ ਤੁਸ਼ ਬੁੱਧੀ ਅਨੁਸਾਰ ਉਹਨਾਂ ਮਹਾਨ ਕੌਮੀ ਪ੍ਰਵਾਨਿਆਂ ਨੂੰ ਜਿਨ੍ਹਾਂ ਨੇ ਕਾਨੂੰਵਾਨ ਦੇ ਸ਼ਾਮ ਵਿੱਚ ਜਾਂ ਇਸ ਮਹਾਨ ਘੱਲੂਘਾਰੇ ਵਿੱਚ ਆਪਣੀਆਂ ਜਾਨਾਂ ਗਵਾਈਆਂ, ਸ਼ਰਧਾ ਦੇ ਫੁੱਲ ਭੇਟਾ ਕਰਦਾ ਹੋਇਆ ਪੰਥ ਦੀ ਚੜ੍ਹਦੀ ਕਲਾ ਲਈ, ਪੰਥ ਦੇ ਇਤਫਾਕ ਲਈ ਅਰਦਾਸ ਕਰਦਾ ਹਾਂ। ਮਿੱਥਿਆ ਹੋਇਆ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਾ ਹੈ। ਰੱਬ ਰੂਪ ਗੁਰੂ ਕੀ ਸੰਗਤ ਬੜੇ ਪਿਆਰ ਨਾਲ ਬੈਠ ਕੇ ਗੁਰੂ ਕੀ ਵਡਿਆਈ ਆਪਣੇ ਬਾਬਿਆਂ ਦਾ ਸ਼ਾਨਾ ਮਤਾ ਇਤਿਹਾਸ ਸਰਵਣ ਕਰ ਰਹੀ ਹੈ। ਦਿਲ ਦੀ ਗਹਿਰਾਈ ਵਿੱਚੋਂ ਤੁਹਾਡਾ ਧੰਨਵਾਦ। ਮਿੱਥਿਆ ਹੋਇਆ ਵਕਤ ਅੱਜ ਦੀ ਘੜੀ ਮੁਤਾਬਕ ਕਿ ਸਮਾਪਤ ਹੋਇਆ ਹੀ ਹੈ ਨਾ, ਜਿਹੜਾ ਵੈਸੇ ਵੀ ਸਮਾਂ ਨਿਯਤ ਕੀਤਾ ਗਿਆ ਸੀ ਗੁਰੂ ਕੇ ਪ੍ਰਬੰਧਕਾਂ ਵੱਲੋਂ, ਉਸ ਸਮੇਂ ਦੀ ਅੱਜ ਸਮਾਪਤੀ ਹੈ। 2 ਮਹੀਨੇ ਤੁਹਾਡੇ ਚਰਨਾਂ 'ਚ ਸੇਵਾ ਕੀਤੀ, ਕਈ ਗਲਤੀਆਂ ਕਈ ਭੁੱਲਾਂ ਕਰ ਗਿਆ ਹੋਵਾਂਗਾ, ਤੁਸੀਂ ਬਖਸ਼ਣ ਯੋਗ ਜੇ ਬਖਸ਼ ਲੈਣਾ, ਇਹ ਤੇ ਤੁਹਾਡਾ ਤਰਸ ਹੈ, ਇਹ ਤੇ ਤੁਹਾਡਾ ਵੱਡਾ ਪਾਣਾ ਵੀ ਤੁਸੀਂ ਮੇਰੇ ਵਰਗੇ ਨਚੀਜ ਜੇ ਨੂੰ ਏਡਾ ਵੱਡਾ ਸਤਿਕਾਰ ਦਿੱਤਾ, ਏਡਾ ਵੱਡਾ ਮਾਣ ਦਿੱਤਾ ਹੈ। ਰੋਮ ਰੋਮ ਕਰਕੇ ਦਿਲ ਦੀ ਗਹਿਰਾਈ ਵਿੱਚੋਂ ਤੁਹਾਡਾ ਹੱਥ ਜੋੜ ਕੇ ਧੰਨਵਾਦ ਕਰਦਾ, ਤੁਹਾਡੀ ਚੜ੍ਹਦੀ ਕਲਾ ਲਈ ਗੁਰੂ ਦੇ ਪਿੱਤਰ ਚਰਨਾਂ 'ਚ ਪ੍ਰਾਰਥਨਾ ਕਰਦਾ। ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ, ਸਮੁੱਚੇ ਸੇਵਾਦਾਰ ਜਿਨ੍ਹਾਂ ਨੂੰ ਤੁਸੀਂ ਸੇਵਾ ਲਾਈ ਹੈ, ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿਸੇ ਕੰਮ ਨੂੰ ਚਲਾਉਣ ਵਾਸਤੇ ਇੱਕ ਟੀਮ ਦਾ ਹੋਣਾ ਬੜਾ ਜ਼ਰੂਰੀ ਹੈ, ਟੀਮ ਤੁਸੀਂ ਚੁਣਦੇ ਹੋ, ਟੀਮ ਸੇਵਾਦਾਰ ਬਣ ਕੇ ਸੇਵਾ ਕਰਦੀ ਹੈ। ਸੋ ਸਾਰੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਧੰਨਵਾਦ ਜੋ ਪਿਆਰ ਨਾਲ ਸੇਵਾ ਕਰਦੇ ਨੇ। ਰੱਬ ਰੂਪ ਗੁਰੂ ਕੀ ਸੰਗਤ ਜੋ ਵੱਡੀ ਗਿਣਤੀ ਵਿੱਚ ਗੁਰੂ ਕੇ ਪਿੱਤਰ ਚਰਣਾਂ ਵਿੱਚ ਹਾਜ਼ਰੀ ਭਰਦੀ ਹੈ, ਧੰਨਵਾਦ। ਗਿਆਨੀ ਸੰਤੋਖ ਸਿੰਘ ਜੀ ਹੋਰਾਂ ਦਾ ਧੰਨਵਾਦ। ਵਾਹਿਗੁਰੂ ਹੋਰ ਕਿਰਪਾ ਕਰਨ, ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਸਿੱਖ ਇਤਿਹਾਸ ਦੀ ਖੋਜ ਕਰਕੇ ਸਿੱਖਪਣ ਦੀ ਭਰਪੂਰ ਸੇਵਾ ਕਰਦੇ ਰਹਿਣ, ਇਹ ਮੇਰੀ ਬੇਨਤੀ ਹੈ। ਮੇਰੇ ਤੋਂ ਬਾਅਦ ਸਿੱਖ ਪੰਥ ਦਾ ਬਹੁਤ ਸਤਿਕਾਰਿਆ ਹੋਇਆ ਰਾਗੀ ਜੱਥਾ ਸਤਿਕਾਰਯੋਗ ਭਾਈ ਪ੍ਰੇਮ ਸਿੰਘ ਜੀ ਬੰਗਲਾ ਸਾਹਿਬ ਵਾਲੇ ਤੁਹਾਡੇ ਦਰਸ਼ਨ ਕਰਨ ਲਈ ਆ ਰਹੇ, ਗੁਰੂ ਘਰ ਦੇ ਮੈਨੇਜਰ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਸਾਹਿਬ ਬੜਾ ਦਿਆਲ, ਜਦੋਂ ਉਹਦੀ ਨਿਗਾਹ ਸੁਵੱਲੀ ਹੋਵੇ ਉਹ ਫਿਰ ਵੱਡੇ ਵੱਡੇ ਸਤਿਕਾਰ ਦਿੰਦਾ, ਵੱਡੇ ਵੱਡੇ ਮਾਣ ਦਿੰਦਾ। ਵਾਹਿਗੁਰੂ ਨੇ ਵੱਡਾ ਤਰਸ ਕਰਕੇ ਇਸ ਘਰ ਦੀ ਸੇਵਾ ਉਹਨਾਂ ਨੂੰ ਬਖਸ਼ੀ ਹੈ ਅਤੇ ਬੜੀ ਜ਼ਿੰਮੇਵਾਰੀ ਨਾਲ ਉਹ ਸੇਵਾ ਨਿਭਾ ਰਿਹਾ ਹੈ। ਵਾਹਿਗੁਰੂ ਕਿਰਪਾ ਕਰਨ, ਜਦੋਂ ਫਿਰ ਜਲ ਪਾਣੀ ਦੀ ਖੇਡ ਬਣੀ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਤੁਹਾਡੀ ਖੁਸ਼ੀ ਪ੍ਰਾਪਤ ਕਰਾਂਗਾ। ਬਹੁਤ ਹੀ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਮੇਰੀ ਜਗ੍ਹਾ ਉੱਤੇ ਸੇਵਾ ਕਰਨ ਵਾਸਤੇ ਹਾਜ਼ਰ ਹੋ ਚੁੱਕੇ ਨੇ, ਜਿਨ੍ਹਾਂ ਨੇ ਅੱਜ ਸ਼ਾਮ ਤੋਂ ਸਾਰੀ ਸੇਵਾ ਜਿਹੜੀ ਹੈ ਉਹ ਸੰਭਾਲਣੀ ਹੈ। ਬੜੇ ਸੂਝਵਾਨ ਨੇ, ਬੜੀ ਵਿਦਿਆ ਉਹਨਾਂ ਦੇ ਕੋਲ। ਵਾਹਿਗੁਰੂ ਕਿਰਪਾ ਕਰਨ, ਉਹ ਸੰਗਤ ਦੀ ਸੇਵਾ ਕਰਕੇ ਗੁਰੂ ਦੀ ਖੁਸ਼ੀ ਦੇ ਪਾਤਰ ਬਣਦੇ ਰਹਿਣ। ਆਓ, ਸਤਿਕਾਰਯੋਗ ਮੈਨੇਜਰ ਭਾਈ ਪ੍ਰਿਤਪਾਲ ਸਿੰਘ ਜੀ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਨਗੇ। ਸੰਗਤ ਵੱਲੋਂ ਬੇਅੰਤ ਸਾਰੀਆਂ ਅਸੀਸਾਂ ਆਈਆਂ। ਸਤਿਗੁਰੂ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਨਾਮ ਦੀ ਦਾਤ ਬਖਸ਼ਣ। ਮੇਰੇ ਵਾਸਤੇ ਇੱਕ ਅਰਦਾਸ ਕਰ ਦਿਓ, ਜੇ ਕੋਈ ਮੇਰੇ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਖਿਮਾ ਬਖਸ਼ਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲੋਂ ਔਰ ਆਪ ਜੀ ਕੋਲੋਂ ਚਰਨਾਂ 'ਤੇ ਮੱਥਾ ਟੇਕ ਕੇ ਖਿਮਾ ਮੰਗਦਾ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਿੰਘ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਕਰੀਬਨ ਪਿਛਲੇ 1.5-2 ਮਹੀਨੇ ਤੋਂ ਇਸ ਪਾਵਨ ਸਥਾਨ 'ਤੇ ਬਤੌਰ ਹੈੱਡ ਗ੍ਰੰਥੀ ਦੀਆਂ ਸੇਵਾਵਾਂ, ਗੁਰੂ ਘਰ ਦੀਆਂ ਸੇਵਾਵਾਂ ਅਤੇ ਨਾਲ ਕਥਾ ਦੀਆਂ ਸੇਵਾਵਾਂ ਨਿਭਾਈਆਂ ਨੇ। ਸੋ ਅੱਜ ਦੇ ਦੁਪਹਿਰ ਦੇ ਦੀਵਾਨ ਦੇ ਵਿੱਚ ਇਹਨਾਂ ਦੀ ਵਿਦਾਇਗੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਲੈਂਦੇ ਰਹਿਣ। ਸੋ ਬੜੀ ਅਪਾਰ ਕਿਰਪਾ ਰਹਿਮਤ ਹੈ ਇਹਨਾਂ 'ਤੇ, ਬੜੀ ਚੜ੍ਹਦੀ ਕਲਾ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਹੋਰ ਵੀ ਸੇਵਾਵਾਂ ਲੈਂਦੇ ਰਹਿਣ। ਸੋ ਆਓ ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨੀਆਂ ਜੀ। ਫੁੱਲਾਂ ਚੁੱਕਾਂ ਦੀ ਖੇਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਕਰੀਏ ਉਸ ਮਾਲਕ ਦੇ ਚਰਨਾਂ ਵਿੱਚ, ਤੂੰ ਸਾਜਨ ਹੈ ਸਾਡਾ, ਪ੍ਰੀਤਮ ਹੈ ਸਾਡਾ, ਅਤੇ ਅਰਦਾਸ ਹੈ ਕਿ ਕਿਸੇ ਵੀ ਵੇਲੇ ਤੂੰ ਵਿਸਰੀ ਨਾ, ਚਿਤਹਿ ਨਾ ਵਿਸਰੈ ਕਾਹੂੰ ਬੇੜਾ, ਕਿਉਂਕਿ ਤੇਰੇ ਨਾਮ ਨਾਲ ਜੁੜਿਆ ਹੀ ਜੀਵਨ ਹੈ, ਵਿਸਰਿਆਂ ਤੇ ਮੌਤ ਹੈ, ਵਿਸਰਿਆਂ ਮੌਤ ਹੈ, ਜੁੜਿਆ ਜੀਵਨ ਹੈ, ਵਿਸਰਿਆਂ ਮੌਤ ਹੈ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਮ। ਅਤੇ ਉਸ ਮਾਲਕ ਅੱਗੇ ਅਰਦਾਸ ਕਰੀਏ, ਦਾਤਾ ਚਿੱਤ ਹੈ ਨਾ ਵਿਸਰੇ, ਵਿਸਰੀ ਨਾ, ਵਿਸਰ ਨਾ ਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਜਿਤ ਵੇਲਾ ਵਿਸਰੇ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ, ਵਿਸਰਦਿਆਂ ਮੌਤ ਹੈ, ਆਤਮਕ ਮੌਤ। ਅਤੇ ਉਸ ਮਾਲਕ ਅੱਗੇ ਅਰਦਾਸ ਕਰੀਏ, ਦਾਤਾ ਵਿਸਰੀ ਨਾ, ਵਿਸਰ ਨਾ ਹੀ ਇੱਕ ਤਿਲ ਦਾਤਾਰ, ਇੱਕ ਤਿਲ ਵੀ ਨਾ ਵਿਸਰੀ, ਕਿਉਂ? ਕਿਉਂਕਿ ਤੂੰ ਪ੍ਰਾਣਾ ਦਾ ਆਧਾਰ ਹੈ, ਨਾਨਕ ਕੇ ਪ੍ਰਾਣ ਆਧਾਰ। ਹੁਣ ਪ੍ਰਾਣ ਵਾਯੂ ਨਾ ਮਿਲੇ ਸਾਨੂੰ, ਸਵਾਸ ਨਾ ਮਿਲੇ ਤਾਂ ਆਪਾਂ ਜੀਵਿਤ ਨਹੀਂ ਰਹਿ ਸਕਦੇ ਸਰੀਰਕ ਤੌਰ 'ਤੇ। ਅਤੇ ਆਤਮਾ ਦੀ ਪ੍ਰਾਣ ਜੋ ਹੈ ਉਹ ਪ੍ਰਭੂ ਦਾ ਨਾਮ ਹੈ, ਉਹ ਮੇਰਾ ਮਾਲਕ ਹੈ। ਅਤੇ ਇਹ ਅਰਦਾਸ ਕਰੀਏ, ਤਿਲ ਇੱਕ ਤਿਲ ਵੀ ਨਾ ਵਿਸਰੇ, ਕਿਉਂਕਿ ਤੂੰ ਪ੍ਰਾਣਾ ਦਾ ਆਧਾਰ ਹੈ, ਤੂੰ ਜੀਵਨ, ਤੂੰ ਪ੍ਰਾਣ ਆਧਾਰ, ਤੂੰ ਜੀਵਨ ਹੈ, ਤੇਰਾ ਨਾਮ ਜੀਵਨ ਹੈ, ਤੇਰੀ ਬਾਣੀ ਜੀਵਨ ਹੈ। ਇਸ ਕਰਕੇ ਵਿਸਰ ਨਾ ਹੀ ਇੱਕ ਤਿਲ ਦਾ ਤਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਉਸ ਦਾਤੇ ਅੱਗੇ ਅਰਦਾਸ ਕਰੀਆ ਕਰੀਏ।

ਉਸ ਮਾਲਕ ਦੇ ਬੇਅੰਤ ਰੰਗ ਹਨ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤ ਸੁਭਾਵੇ ਨਾਨਕਾ, ਸਾਈ ਗੱਲ ਚੰਗੀ। ਰੰਗ ਸਵੇ ਨਾਰਾਇਣੇ ਜੇਤੇ ਮਨ ਭਵਨ, ਆਪਾਂ ਇਸ ਮਹੀਨੇ ਵਿੱਚ ਪੜ੍ਹਿਆ, ਪਰਮਾਤਮਾ ਦੇ ਰੰਗ ਹਨ। ਚੀਟੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਵਿੱਚ ਉਸਦਾ ਵਾਸਾ ਹੈ ਅਤੇ ਉਸਦੇ ਹੀ ਰੰਗ ਹਨ। ਅਤੇ ਸਾਹਿਬਾਂ ਦਾ ਪਾਵਨ ਬਚਨ ਹੈ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ, ਰੰਗਾ ਰੰਗ ਰੰਗਨ ਕੇ ਰੰਗਾ, ਕੀਟ ਹਸਤ ਕੀੜੀ ਤੋਂ ਲੈ ਕੇ ਹਾਥੀ ਤੱਕ ਪੂਰਨ ਸਭ ਸੰਗਾ ਸਾਰਿਆਂ ਵਿੱਚ ਉਹ ਰਵਿਆ ਹੋਇਆ। ਉਹ ਮੇਰਾ ਮਾਲਕ ਜ਼ਰਰੇ ਜ਼ਰਰੇ ਵਿੱਚ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਉਹ ਸਾਰਿਆਂ ਵਿੱਚ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ। ਸਤਿਗੁਰੂ ਜੀ ਇਸ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰਦੇ ਹਨ

0: ਦਸਮ ਪਾਤਸ਼ਾਹ ਜੀ ਕਿਰਪਾ ਕਰਨ, ਸਾਡੀ ਹਾਜ਼ਰੀ ਆਪਣੇ ਚਰਨਾਂ ਵਿੱਚ ਲਗਾ ਲੈਣ। ਆਪ ਸੰਗਤਾਂ ਦਾ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਬੜੀ ਸੋਹਣੀ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਏ। ਇਤਨੀ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ, ਭੁੱਲਾ ਨਾ ਚਿਤਾਰਦੇ ਹੋਏ ਅਸੀਸ ਬਖਸ਼ੋ ਜੀ। ਗੁਰੂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਨ ਕਰਾਰ ਸਿੰਘ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਬੰਧੂ ਜੀ ਬੰਗਲਾ ਸਾਹਿਬ ਵਾਲੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰਾਇਆ ਹੈ। ਬੜੀ ਅਪਾਰ ਕਿਰਪਾ ਰਹਿਮ ਅਤੇ ਸਮੁੱਚੇ ਜਥੇ 'ਤੇ ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਦਰ ਕਰਦੀਆਂ ਸੇਵਾਵਾਂ ਲੈਂਦੇ ਰਹਿਣ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਮੰਜੀ ਸਾਹਿਬ ਵਾਲੇ, ਸ਼੍ਰੀ ਦਰਬਾਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ 1:10 ਤੱਕ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਗਿਆਨੀ ਰਵਿੰਦਰਪਾਲ ਸਿੰਘ ਜੀ ਕੱਲ੍ਹ ਤੋਂ ਗੁਰੂ ਘਰ ਵਿਖੇ ਬਤੌਰ ਹੈੱਡ ਗ੍ਰੰਥ ਦੀਆਂ ਸੇਵਾਵਾਂ ਅਤੇ ਕਥਾ ਦੀਆਂ ਸੇਵਾਵਾਂ ਨਿਭਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸੀਸਾਂ ਬਖਸ਼ਿਸ਼ ਕਰਨਗੀਆਂ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ, ਅਤੇ ਨਾਲ ਹੀ ਅੱਜ ਸਮਾਪਤੀ ਦੇ ਬਾਅਦ ਸਤਿਕਾਰਯੋਗ ਗਿਆਨੀ ਸੁੱਚਾ ਸਿੰਘ ਜੀ ਉਹਨਾਂ ਦੀ ਵਿਦਾਇਗੀ ਹੈ। ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग चवर शतर तख्त दे मालक वालिए दो जहां रहमतां दे मुजस्मे सतगुरु धन धन श्री गुरु ग्रंथ साहिब सच्चे पातशाह जी दी पावन पवित्र हजूरी विच सुभाएमान सतसंगी जनों सतगुरु जी दी अपार कृपा बख्शिश होई है। दातार सतगुरां ने अपनी पावन पवित्र हजूरी विच सानू सारियां नूं विराजमान होण दा समां बख्शिश कीता है। धन सतगुरु साहिब सच्चे पातशाह जी दी पावन पवित्र हजूरी विच बड़े रास विच वजद विच गुरबाणी कीर्तन सरवण कर रहे सां। भाई साहब भाई प्रेम सिंह जी हजूरी रागी सिंघां दे वल्लों बड़े प्रेम सहित सतगुरु साहब जी दे उस समय नूं समर्पित जो माछीवाड़े दे जंगल दे विच बतीत कीता उस शब्द नूं भाई साहब जी हुणां ने बड़े प्रेम दे विच बड़े आनंद विच गायन कीता। सतगुरु साहब सच्चे पातशाह महाराज जी कृपा करन आपां कोशिश करनी है जिहड़ा शब्द भाई साहब जी हुणां ने उचारण कीता दे अर्थां दे नाल नाल वो सारा इतिहास की है, वो शब्द कित्थों तक उस भाव नूं प्रगट करता है और नाल ही अज इतिहासक दिहाड़ा है 17 मई 1746 दे विच छोटा घल्लूकारा जो कानूवान दे शंभ दे विच उस वक्त वरत्या जदों गुरसिखां दी गिणती दे विच भी कमी है ते सतगुरु साहिब सच्चे पातशाह महाराज जी दे अस्थानां दे प्रथाए बेअदब ढंग नाल वेखण वाले दो भरा लखपत राय ते जसपत राय यहिया खान इन्हां ने उस वक्त मुगलिया हुकूमत दे कहण दे उपर जो कुछ सिखां दे नाल वरतारा कीता वह भी विचारन की आपां कोशिश करांगे। इस घल्लूकारे दे विच तकरीबन 15 तों 25 हज़ार सिख जिहड़े सन वह एक दिन दे विच शहीद कर दिते गए। सतगुरु साहिब सच्चे पातशाह कृपा करन पावन गुरमत गुरबाणी गुरशब्द विचार सतगुरु दी आप तरस करके करवा लैण। आओ सतगुरु गुरसंगत जी आप जी करो कृपालता बख्शो असीस बुलाओ फतेह। वाहिगुरु जी का खालसा वाहिगुरु जी की फतेह। धन सतगुरु श्री गुरु गोबिंद सिंह सच्चे पातशाह महाराज तिन्हां दा उचारण कीता होया ये पावन शब्द शब्द हजारे दे सरलेख अधीन पंथ ने प्रगट कीता। सतगुरु गुरु गोबिंद सिंह सच्चे पातशाह महाराज जी ने हरेक सिख दे उपर इन्नी को बख्शिश इन्नी को मेहर कीती इस गल दा निर्णा करके समझा दिता कि दुनियावी तल दे उपर किड्डा भी वड्डा दुख होवे करते पुरख दे नाम दे विच जिहड़ा सुख अते आनंद है वह चौंकड़े दे विचों प्रगट हो जाता है। सतगुरु गुरु गोबिंद सिंह सच्चे पातशाह महाराज जिस वक्त इस शब्द नूं उचारण करते उचारण स्थान ते समां जिहड़ा है सतगुरु गुरु गोबिंद सिंह जी ने जदों चमकौर की गड़ी नूं छड्डिया ते चमकौर की गड़ी छड़न समय 4 गुरसिख नाल सन जिन्हां विच्चों भाई दया सिंह 3 गुरसिख भाई दया सिंह भाई धर्म सिंह ते भाई माण सिंह
ਚੌਥੇ ਸਤਿਗੁਰੂ ਆਪ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲੇ ਅਤੇ ਉਸ ਵਕਤ ਤਾਰਿਆਂ ਦੀ ਸੇਧ ਦੇ ਉੱਪਰ ਜਿਹੜਾ ਸੀ ਉਹ ਮਿਲਾਪ ਦਾ ਨਿਰਣਾ ਕਰ ਲਿਆ। ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲ ਦੇ ਵਿੱਚ ਨੇ। ਤਨ ਦਾ ਹਾਲਾਤ ਇਸ ਪ੍ਰਕਾਰ ਲਿਖਿਆ ਜਾਂਦਾ ਹੈ, ਭਾਈ ਰਤਨ ਸਿੰਘ ਜੀ ਪੰਗੂ ਸ਼ਹੀਦ ਪੰਥ ਪ੍ਰਕਾਸ਼ ਦੇ ਕਰਤਾ, ਉਹ ਕਹਿੰਦੇ ਹਨ ਕਿ ਸਾਰੇ ਪੈਰ ਜ਼ਖਮੀ ਹੋ ਚੁੱਕੇ ਹਨ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜ਼ਖਮ ਨੇ, ਤਨ 'ਤੇ ਪਾਇਆ ਹੋਇਆ ਬਾਣਾ ਤਕਰੀਬਨ ਫਟ ਚੁੱਕਾ ਹੈ ਅਤੇ ਜਿਸ ਜੰਗਲ ਦੇ ਵਿੱਚੋਂ ਗੁਜ਼ਰੇ ਸਨ ਉਸ ਕੰਡਿਆਲੇ ਪੌਦਿਆਂ ਦੀਆਂ ਝਰੀਟਾਂ ਸਤਿਗੁਰੂ ਦੇ ਤਨ ਦੇ ਉੱਪਰ ਜਿਹੜੀਆਂ ਸਨ ਉਹ ਜ਼ਖਮ ਕਰ ਚੁੱਕੀਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦੋਨੇ ਲਾਲਾਂ ਦੀ ਸ਼ਹਾਦਤ ਅਤੇ ਉਸ ਵਕਤ ਤਕਰੀਬਨ 25 ਗੁਰਸਿੱਖਾਂ ਦੀ ਸ਼ਹਾਦਤ ਹੋ ਚੁੱਕੀ ਸੀ ਜਿਸ ਵਕਤ ਸਤਿਗੁਰੂ ਜੀ ਨੇ ਚਮਕੌਰ ਦੀ ਗੱਡੀ ਛੱਡੀ ਸੀ। ਆਪ ਮਾਛੀਵਾੜੇ ਦੇ ਜੰਗਲ ਦੇ ਵਿੱਚ ਆਣ ਕੇ ਬੈਠੇ। ਇੱਥੇ ਫਿਰ ਕਹਿੰਦੇ ਆ ਕਿ ਜੇ ਉਸ ਵੇਲੇ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਚੌਂਕੜਾ ਵੱਜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ। ਇੱਥੇ ਫਿਰ ਇਹ ਸ਼ਬਦ ਉਚਾਰਨ ਕੀਤਾ ਸੀ ਕਿ ਕੋਈ ਉਲਾਮਾ ਜਾਂ ਕਿਸੇ ਪ੍ਰਕਾਰ ਕਿਸੇ ਵੀ ਤਰ੍ਹਾਂ ਦੀ ਮਨ ਦੇ ਵਿੱਚ ਜਿਹੜੀ ਸੀ ਉਹ ਦੁੱਖ ਬਿਰਤੀ ਨਹੀਂ, ਚੌਂਕੜਾ ਮਾਰ ਕੇ ਕਹਿਣ ਲੱਗੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੁਰੀਦ ਆਪਣੇ ਆਪ ਨੂੰ ਆਖਿਆ, ਮਿੱਤਰ ਕਿਹਾ ਅਕਾਲ ਪੁਰਖ ਨੂੰ, ਕਹਿੰਦੇ ਨੇ ਅਕਾਲ ਪੁਰਖ ਰੂਪ ਮਿੱਤਰ ਇਸ ਮੁਰੀਦ ਵੱਲੋਂ ਆਪਣਾ ਹਾਲ ਬਿਆਨ ਕੀਤਾ ਚੱਲਿਆ ਹੈ। ਔਰ ਹਾਲ ਕਿਵੇਂ ਦਾ? ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਨ। ਵੇਖੋ ਇਸ ਗੱਲ ਦਾ ਨਿਰਣਾ, ਕਹਿਣ ਲੱਗੇ ਤੁਹਾਡੇ ਤੋਂ ਬਗੈਰ ਆ ਤਨ ਦੇ ਉੱਪਰ ਜਿਹੜਾ ਰਜਾਈ ਦਾ ਜਿਹੜਾ ਇਹ ਕੀਮਤੀ ਲੇਪ ਤਨ ਦੇ ਉੱਪਰ ਧਾਰਨ ਕਰਨੇ, ਤੁਧ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦੇ ਰਹਿਣਾ। ਕਹਿੰਦੇ ਨੇ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਰਜਾਈ ਲੈ ਕੇ ਲੰਮੇ ਪਿਆ ਇਨਸਾਨ ਜਿਹਦੇ ਅੰਦਰੋਂ ਰੱਬ ਦੀ ਬੰਦਗੀ ਭੁੱਲ ਜਾਏ, ਇਸ ਤਰ੍ਹਾਂ ਦਾ ਹਾਲਾਤ ਹੈ ਕਿ ਜਿਵੇਂ ਉਹ ਨਾਗਾਂ ਦੇ ਨਿਵਾਸ ਵਿੱਚ ਰਹਿ ਰਿਹਾ। ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਜਾਰੜੇ ਦਾ ਸਾਨੂੰ ਸੱਥਰ ਚੰਗਾ ਵਾਲੀ ਅਵਸਥਾ ਤੋਂ ਪਹਿਲਾਂ ਨਾਲ ਹੀ ਇਸ ਗੱਲ ਦਾ ਨਿਰਣਾ ਕਰ ਦਿੱਤਾ ਸੀ, ਜਾਰੜੇ ਦਾ ਸਾਨੂੰ ਸੱਥਰ ਚੰਗਾ ਬਿੰਗ ਕਸਾਈਆਂ ਦਾ ਸਹਿਣਾ। ਨਾਲ ਹੀ ਜ਼ਿਕਰ ਕਰਕੇ ਕਹਿ ਦਿੱਤਾ ਸੀ ਅਕਾਲ ਪੁਰਖ, ਇਸ ਗੱਲ ਦਾ ਨਿਰਣਾ ਪ੍ਰਤੱਖ ਹੈ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਇਸ ਗੱਲ ਦੀ ਅਰਦਾਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਥਾਏ ਨਿਰਣਾ ਕਰ ਦਿੱਤਾ। ਕਹਿਣ ਲੱਗੇ ਅਕਾਲ ਪੁਰਖ, ਇਸ ਗੱਲ ਦੀ ਅਵਸਥਾ ਹੈ ਕਿ ਜਿਸ ਦਿਨ ਅਕਾਲ ਪੁਰਖ ਦੀ ਬੰਦਗੀ, ਅਕਾਲ ਪੁਰਖ ਦਾ ਉਹ ਉਪਦੇਸ਼, ਕਰਤੇ ਪੁਰਖ ਦੇ ਦਰ ਦੀ ਬੰਦਗੀ ਵਿਸਰ ਜਾਏ, ਤਾਂ ਸਮਝ ਲੈਣਾ ਜਿਵੇਂ ਕਸਾਈਆਂ ਦੇ ਵੱਲੋਂ ਕਿਸੇ ਚੀਜ਼ ਦਾ ਵੱਧ ਕੀਤਾ ਜਾਂਦਾ ਨਾ ਕਸਾਈ ਦੀ ਤਰ੍ਹਾਂ, ਭਾਵ ਕਿ ਵਿੰਨ ਕੇ ਮਾਰਿਆ ਜਾਂਦਾ। ਕਹਿੰਦੇ ਨੇ ਇਸ ਤਰ੍ਹਾਂ ਦਾ ਲੱਗਦਾ ਜਿਵੇਂ ਕਰਤੇ ਪੁਰਖ ਨੂੰ ਭੁੱਲ ਜਾਣ ਨਾਲ ਬਿੰਗ ਵਾਲਾ ਦੁੱਖ ਮਹਿਸੂਸ ਹੁੰਦਾ। ਇੱਥੋਂ ਤੱਕ ਜਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦੇ ਰਹਿਣਾ, ਬਸ ਕਰਤੇ ਪੁਰਖ ਤੇਰੇ ਵੱਲੋਂ ਵਿਛਿਆ ਹੋਇਆ ਦਿੱਤਾ ਹੋਇਆ ਸੱਥਰ ਚੰਗਾ ਹੈ, ਇਸ ਕਰਕੇ ਕਿ ਤੇਰੀ ਯਾਦ ਭੁੱਲਦੀ ਨਹੀਂ। ਉਸ ਸੱਥਰ ਦੇ ਪ੍ਰਥਾਏ ਨਿਰਣਾ ਕਰ ਦਿੱਤਾ ਕਿ ਭੱਟ ਖੇੜਿਆਂ ਦੇ ਰਹਿਣਾ। ਕਹਿੰਦੇ ਨੇ ਜਿਸ ਪ੍ਰਕਾਰ ਅੱਗ ਪੂਰੇ ਜੋਬਨ 'ਤੇ ਹੈ ਖਿੜਦੀ ਹੈ, ਕਹਿੰਦੇ ਨੇ ਇਸੇ ਪ੍ਰਕਾਰ ਤੁਹਾਡੀ ਯਾਦ ਵਿੱਚ ਭਾਵੇਂ ਸੱਥਰ ਹੀ ਪ੍ਰਾਪਤ ਹੋ ਜਾਏ ਪਰ ਤੁਹਾਡੀ ਯਾਦ ਵਿੱਚ ਮਿਲਿਆ ਹੋਇਆ ਸੱਥਰ ਵੀ ਮੈਨੂੰ ਖਿੜਾਓ ਦਿੰਦਾ ਪਿਆ। ਇਹ ਖਿੜਾਓ ਕੀ ਹੈ ਅੰਦਰ ਦਾ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਔਰ ਇਹੀ ਸ਼ਬਦ ਔਰੰਗਜ਼ੇਬ ਦੇ ਪ੍ਰਥਾਏ ਕਹਿ ਦਿੱਤੇ ਸੀ ਪ੍ਰਤੱਖ ਰੂਪ ਦੇ ਵਿੱਚ, ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜਕ ਰਿਹਾਕੁਨ ਰਹੀਮ। ਔਰੰਗਜ਼ੇਬ, ਇਹ ਕਰਤੇ ਪੁਰਖ ਦੀ ਕਰਾਮਾਤ ਹੈ, ਉਹ ਰਹੀਮ ਦੀ ਰਹਿਮਤ ਅਤੇ ਕਿਰਪਾ ਹੈ ਕਿ ਜਿਸ ਰਹਿਮਤ ਦੇ ਸਦਕਾ ਅੱਜ ਵੀ ਅੰਦਰ ਕਰਤੇ ਪੁਰਖ ਦੀ ਯਾਦ ਵਿੱਚ ਟਿਕਿਆ, ਭਾਵੇਂ ਸਰੀਰਕ ਦੁੱਖ, ਬੱਚੇ ਨਹੀਂ, ਪਰਿਵਾਰ ਨਹੀਂ, ਸਿੱਖਾਂ ਦੀ ਸ਼ਹਾਦਤ ਹੋ ਚੁੱਕੀ, ਅਨੰਦਪੁਰ ਸਾਹਿਬ ਵਿਸਰ ਗਿਆ, ਪਰ ਕਰਤੇ ਪੁਰਖ ਦੀ ਯਾਦ ਵਿੱਚ ਬੈਠਿਆਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਕਰਤੇ ਪੁਰਖ ਦੇ ਸ਼ੁਕਰ ਨੂੰ ਮਹਿਸੂਸ ਕੀਤਾ। ਸੁਰਤ ਕਰਕੇ ਆਪਾਂ ਉੱਥੇ ਚੱਲੀਏ। ਅੰਮ੍ਰਿਤ ਵੇਲੇ ਦਾ ਸਮਾਂ ਸੀ, ਸਤਿਗੁਰੂ ਨੇ ਨੇਮ ਨਿਭਾਉਣ ਤੋਂ ਬਾਅਦ
ਆਪ ਆਰਾਮ ਕਰਨ ਲੱਗ ਪਏ। ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਦਇਆ ਸਿੰਘ ਜੀ ਉਹਨਾਂ ਨੂੰ ਕਿਹਾ ਸੀ ਤਾਰੇ ਦੀ ਸੇਧ ਦੇ ਥੱਲੇ ਆਪਾਂ ਮਿਲਾਂਗੇ, ਇੱਥੇ ਆਪਣਾ ਮਿਲਾਪ ਹੋਵੇਗਾ। ਉੱਥੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਤਾਰੇ ਦੀ ਸੇਧ ਦੇ ਉੱਪਰ ਸਤਿਗੁਰੂ ਜੀ ਨੇ ਆਪ ਇੱਕ ਝਾੜੀ ਦਾ ਆਸਰਾ ਲਿਆ, ਖੂਹ ਦੀ ਇੱਕ ਟਿੰਡ ਨੂੰ ਖੋਲ੍ਹਿਆ ਅਤੇ ਸਿਰ ਦੇ ਥੱਲੇ ਟਿੰਡ ਨੂੰ ਧਾਰਨ ਕੀਤਾ, ਟਿੰਡ ਰੱਖ ਲਈ ਸਿਰਾਣੇ, ਅਤੇ ਜਿਹੜਾ ਆਪਣਾ ਸਰੀਰ ਦਾ ਖੱਬਾ ਪਾਸਾ ਹੈ, ਖੱਬਾ ਪਾਸਾ ਜਿਹੜਾ ਸੀ ਉਹ ਸਰੀਰ ਦਾ ਉਹਨੂੰ ਉੱਪਰ ਰੱਖਿਆ ਅਤੇ ਸੱਜੇ ਪਾਸੇ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਥੱਲੇ ਰੱਖਦਿਆਂ ਇਹ ਨਿਰਣਾ ਕੀਤਾ ਕਿ ਜਦੋਂ ਵੀ ਇੱਥੇ ਕਿਸੇ ਪ੍ਰਕਾਰ ਦਾ ਕੋਈ ਹਮਲਾ ਹੋਵੇਗਾ ਤਾਂ ਉਸ ਵਕਤ ਇੱਕਦਮ ਇੱਥੇ ਸੁਚੇਤ ਹੋ ਕੇ ਮੁਕਾਬਲਾ ਕੀਤਾ ਜਾਏਗਾ। ਝਾੜੀ ਦਾ ਆਸਰਾ ਲਿਆ, ਸਿਰ ਅਤੇ ਅੱਧੇ ਸਰੀਰ ਦੇ ਹਿੱਸੇ ਨੂੰ ਜਿਹੜਾ ਸੀ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਝਾੜੀ ਦੇ ਓਹਲੇ ਝਾੜੀ ਦੇ ਆਸਰੇ ਉੱਪਰ ਟਿਕਾਇਆ ਅਤੇ ਜਦੋਂ ਹਮਲਾ ਹੋਵੇਗਾ ਬਿਲਕੁਲ ਸਾਹਮਣੇ ਹੋਵੇਗਾ, ਸੁਚੇਤ ਹੋਣ ਦਾ ਸਮਾਂ ਮਿਲੇਗਾ, ਕੋਈ ਪਿੱਠ ਤੋਂ ਵਾਰ ਨਹੀਂ ਕਰ ਸਕੇਗਾ। ਸਤਿਗੁਰੂ ਜੀ ਟਿੰਡ ਦਾ ਸਿਰਹਾਣਾ ਲੈ ਕੇ ਆਰਾਮ ਕਰਨ ਲੱਗੇ ਅਤੇ ਸ੍ਰੀ ਸਾਹਿਬ ਹੱਥ ਵਿੱਚ ਬੇਮਿਆਨ ਕਰਕੇ ਫੜ ਲਈ। ਕਮਰ ਕੱਸਾ ਬਿਲਕੁਲ ਉਸੇ ਤਰ੍ਹਾਂ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਆਰਾਮ ਕਰਦੇ ਆ। ਇੰਨੇ ਚਿਰ ਨੂੰ ਤਿੰਨ ਗੁਰਸਿੱਖ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਸਤਿਗੁਰੂ ਨੂੰ ਲੱਭ ਰਹੇ। ਦਿਨ ਦਾ ਚੜ੍ਹਾਅ ਹੋ ਚੁੱਕਾ ਹੈ, ਦਿਨ ਦੇ ਚੜ੍ਹਾਅ ਦੇ ਸਮੇਂ ਸਤਿਗੁਰੂ ਜੀ ਨੂੰ ਲੱਭਿਆ ਜਾ ਰਿਹਾ ਪਰ ਲੱਭ ਨਹੀਂ ਰਹੇ। ਗੁਰਮੁਖੋ, ਇੱਥੇ ਇੱਕ ਗੱਲ ਨੋਟ ਕਰਨ ਵਾਲੀ, ਇੱਥੇ ਜਦੋਂ ਸਤਿਗੁਰੂ ਮਿਲੇ ਨਹੀਂ ਨਾ, ਦਿਨ ਦਾ ਚੜ੍ਹਾਅ ਹੋ ਚੁੱਕਾ, ਅਤੇ ਕਿੰਨੀ ਕੁ ਪਰਪੱਕਤਾ ਹੋਵੇਗੀ ਤਿੰਨਾਂ ਗੁਰਸਿੱਖਾਂ ਦੇ ਅੰਦਰ। ਇਹ ਵੀ ਕਹਿ ਸਕਦੇ ਸੀ ਵੀ ਚਲੋ ਚਮਕੌਰ ਦੀ ਗੜੀ 'ਚੋਂ ਬਚ ਕੇ ਆ ਗਏ, ਇੱਥੇ ਸਤਿਗੁਰੂ ਲੱਭੇ ਨਹੀਂ, ਆਪਣੇ ਘਰਾਂ ਨੂੰ ਪਰਤ ਜਾਂਦੇ ਹਾਂ, ਜਾਨ ਬਚ ਸਕਦੀ ਹੈ, ਘਰਾਂ ਨੂੰ ਪਰਤ ਚੱਲਦੇ ਹਾਂ ਅਤੇ ਕਹਿ ਦਿਆਂਗੇ ਸਤਿਗੁਰੂ ਬਹੁਤ ਲੱਭਿਆ ਸੀ। ਪਰ ਨਹੀਂ, ਸਿੱਖ ਦੇ ਅੰਦਰ ਇੱਕ ਰੱਤੀ ਭਰ ਵੀ ਕਚਿਆਈ ਨਹੀਂ। ਤਿੰਨਾਂ ਗੁਰਸਿੱਖਾਂ ਨੇ ਇੱਥੇ ਬੜੇ ਪਿਆਰ ਨਾਲ ਮਨ ਵਿੱਚ ਆਖਿਆ ਵੀ ਸਤਿਗੁਰੂ ਲੱਭ ਨਹੀਂ ਰਹੇ। ਫਿਰ ਭਾਈ ਮਾਨ ਸਿੰਘ ਬੋਲੇ, ਭਾਈ ਮਾਨ ਸਿੰਘ ਕਹਿੰਦੇ ਵੀ ਮੈਨੂੰ ਲੱਗਦਾ ਵੀ ਇੱਥੇ ਸਤਿਗੁਰੂ ਮੌਜੂਦ ਨੇ, ਮੈਨੂੰ ਆਸੇ ਪਾਸੇ ਉਹਨਾਂ ਦਾ ਔਰਾ ਲੱਗ ਰਿਹਾ ਹੈ, ਉਹਨਾਂ ਨੂੰ ਮੈਂ ਮਹਿਸੂਸ ਕਰ ਰਿਹਾ ਹਾਂ। ਕਹਿੰਦੇ ਵੀ ਇੱਥੇ ਲੱਭ ਕੇ ਵੇਖੀਏ। ਇੰਨੇ ਚਿਰ ਨੂੰ ਉਹ ਖੂਹ ਦੇ ਨਜ਼ਦੀਕ ਗਏ, ਇੱਥੇ ਭਾਈ ਪੰਜਾਬੇ ਅਤੇ ਗੁਲਾਬੇ ਦੇ ਬਾਗ ਦਾ ਜਿਹੜਾ ਹੈ ਉਹ ਮਾਲੀ ਹੈ, ਉਹ ਸਾਰਾ ਕੁਝ ਵੇਖਦਾ ਪਿਆ। ਇੱਥੇ ਬਾਗ ਦੇ ਮਾਲੀ ਨੇ ਜਦੋਂ ਵੇਖਿਆ ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਉਹਨੀ ਲੱਭ ਰਹੇ ਸਨ ਸਤਿਗੁਰੂ ਨੂੰ, ਅਚਾਨਕ ਸੂਰਜ ਦੀਆਂ ਕਿਰਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਅੰਗੂਠੇ 'ਤੇ ਪਏ। ਗੁਲਿਸ਼ਤਰਾਨ, ਗੁਲਿਸ਼ਤਰਾਨ ਕਿਹਾ ਜਾਂਦਾ ਜਿਹਦੇ ਨਾਲ ਤੀਰ ਚਲਾਇਆ ਜਾਂਦਾ, ਉਹ ਇੱਕ ਛੱਲੇ ਵਾਂਗ ਹੁੰਦਾ, ਉਹਦੇ ਵਿੱਚ ਨਗ ਸੀ, ਉਹ ਗੁਲਿਸ਼ਤਰਾਨ ਦੇ ਉੱਪਰ ਸੂਰਜ ਦੀਆਂ ਕਿਰਨਾਂ ਪਈਆਂ ਅਤੇ ਉਹ ਚਮਕਿਆ। ਜਿੱਧਰਲੇ ਪਾਸੇ ਉਹ ਚਮਕਾਈ ਉੱਧਰਲੇ ਪਾਸੇ ਭਾਈ ਮਾਨ ਸਿੰਘ ਬਾਕੀ ਨਾਲ ਗੁਰਸਿੱਖ ਤੁਰ ਪਏ। ਕੀ ਵੇਖਿਆ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਆਰਾਮ ਕਰਦੇ, ਆਨੰਦ ਵਿੱਚ ਨੇ, ਅਤੇ ਸਤਿਗੁਰੂ ਸਾਹਿਬ ਜੀ ਨੂੰ ਉਠਾਉਣ ਦਾ ਮਨ ਕੀਤਾ ਅਤੇ ਭਾਈ ਮਾਨ ਸਿੰਘ ਹੋਣਾ ਨੇ ਸਤਿਗੁਰੂ ਜੀ ਦਾ ਹਾਲਾਤ ਵੇਖਿਆ, ਚਰਨਾਂ ਦੇ ਵਿੱਚੋਂ ਖੂਨ ਸਿੰਮ ਕੇ ਸੁੱਕ ਚੁੱਕਾ ਸੀ, ਤਨ ਦਾ ਹਾਲਾਤ ਵੇਖਿਆ ਅਤੇ ਮਨ ਨਹੀਂ ਕੀਤਾ ਉਠਾਉਣ ਨੂੰ। ਕੁਝ ਸਮਾਂ ਉੱਥੇ ਬੈਠੇ ਰਹੇ ਵੀ ਮਹਾਰਾਜ ਕਿਰਪਾ ਕਰਨ, ਇੱਥੇ ਕੁਝ ਸਮਾਂ ਆਰਾਮ ਕਰ ਲੈਣ, ਫਿਰ ਆਪਾਂ ਅੱਗੇ ਚੱਲਦੇ। ਥੋੜ੍ਹਾ ਜਿਹਾ ਸਮਾਂ ਆਰਾਮ ਕੀਤਾ ਅਤੇ ਭਾਈ ਮਾਨ ਸਿੰਘ ਨੇ, ਬਾਕੀ ਦੋਵਾਂ ਗੁਰਸਿੱਖਾਂ ਨੇ ਇਹ ਫੈਸਲਾ ਕੀਤਾ ਵੀ ਆਪਾਂ ਸਤਿਗੁਰੂ ਨੂੰ ਉਠਾਈਏ। ਇੱਥੇ ਫਿਰ ਉਠਾਉਣ ਦਾ ਢੰਗ ਸੀ, ਭਾਈ ਮਾਨ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਾਲੇ ਪਾਸੇ ਖਲੋਤੇ, ਦੋਨੇ ਹੱਥਾਂ ਨਾਲ ਘੁੱਟ ਕੇ ਪ੍ਰੇਮ ਸਹਿਤ ਸਤਿਗੁਰੂ ਜੀ ਦੇ ਚਰਨ ਪਕੜ ਲਏ। ਚਰਨ ਪਕੜੇ, ਹੱਥ ਲੱਗਣ ਦੀ ਦੇਰ ਮਹਾਰਾਜ ਜੀ ਨੇ ਬੇਮਿਆਨ ਹੋਈ ਸ੍ਰੀ ਸਾਹਿਬ ਤੁਰੰਤ ਸੰਭਾਲ ਕੇ ਆਪਣੇ ਆਪ ਸਤਿਗੁਰੂ ਸੁਚੇਤ ਹੋ ਕੇ ਉੱਠ ਖਲੋਤੇ। ਜਦੋਂ ਤਲਵਾਰ ਹੱਥ ਵਿੱਚ ਫੜੀ ਅਤੇ ਸੁਚੇਤ ਹੋਏ, ਬਾਕੀ ਦੇ ਤਿੰਨਾਂ ਗੁਰਸਿੱਖਾਂ ਨੂੰ ਵੇਖਿਆ, ਮਹਾਰਾਜ ਨੇ ਘੁੱਟ ਕੇ ਤਿੰਨਾਂ ਨੂੰ ਸੀਨੇ ਨਾਲ ਲਾਇਆ, ਪਰ ਇੱਕਦਮ ਬੈਠ ਗਏ, ਕਿਉਂਕਿ ਸਰੀਰ ਦਾ ਹਾਲਾਤ ਇੱਦਾਂ ਹੋ ਰਿਹਾ ਸੀ ਵੀ ਹੁਣ ਉੱਠਿਆ ਨਹੀਂ ਸੀ ਜਾ ਰਿਹਾ, ਨਾ ਚੱਲਿਆ ਜਾਂਦਾ ਸੀ। ਇੱਥੇ ਫਿਰ ਭਾਈ ਮਾਨ ਸਿੰਘ ਹੋਣਾ ਨੇ ਆਪਣੇ ਕੰਧਾੜੇ ਆਪਣੇ ਮੋਢਿਆਂ 'ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਚੁੱਕਿਆ।
ਮੋਢਿਆਂ 'ਤੇ ਚੁੱਕਿਆ, ਖੂਹ ਦੇ ਨੇੜੇ ਲੈ ਗਏ। ਇੰਨੇ 'ਚ ਨੂੰ ਭਾਈ ਪੰਜਾਬੇ ਅਤੇ ਗੁਲਾਬੇ ਦੇ ਬਾਗ ਦਾ ਮਾਲੀ ਉਹ ਘਰ ਜਾ ਕੇ ਸੁਨੇਹਾ ਦਿੰਦਾ। ਉਹ ਕਹਿੰਦਾ, ਮੈਨੂੰ ਲੱਗਦਾ ਵੀ ਕੋਈ ਪੈਗੰਬਰ, ਕੋਈ ਧਾਰਮਿਕ ਸਾਧੂ, ਕੋਈ ਤੁਹਾਡੇ ਬਾਣੇ ਵਰਗਾ ਆਣ ਕੇ ਜਿਹੜਾ ਹੈ ਉਹ ਤੁਹਾਡੇ ਖੂਹ 'ਤੇ ਬੈਠਾ ਹੈ, ਜਿੱਦਾਂ ਦਾ ਭਾਈ ਪੰਜਾਬੇ ਗੁਲਾਬੇ ਤੁਹਾਡੇ ਸਰੀਰ 'ਤੇ ਬਾਣਾ, ਉਸੇ ਤਰ੍ਹਾਂ ਦੇ ਬਾਣੇ ਵਾਲੇ ਮੈਂ ਚਾਰ ਵਿਅਕਤੀਆਂ ਨੂੰ ਵੇਖਿਆ। ਅਤੇ ਭਾਈ ਪੰਜਾਬਾ ਗੁਲਾਬਾ ਪੁੱਛਦੇ ਆ ਵੀ ਕੀ ਵਰਤਿਆ ਸੀ ਉੱਥੇ? ਕਹਿੰਦੇ, ਰਾਤ ਜਦੋਂ ਮੈਂ ਅੰਮ੍ਰਿਤ ਵੇਲੇ ਗਿਆ ਸੀ ਸਵੇਰੇ, ਉਦੋਂ ਤਾਂ ਇੱਕ ਹੀ ਰਾਹੀ ਆਰਾਮ ਕਰ ਰਿਹਾ ਸੀ, ਪਰ ਜਦੋਂ ਮੈਂ ਦੁਬਾਰਾ ਜਾ ਕੇ ਵੇਖਿਆ, ਤਿੰਨ ਵਿਅਕਤੀ ਉਹਦੀ ਸੇਵਾ ਕਰ ਰਹੇ ਸੀ, ਨਮਸਕਾਰਾਂ ਕਰ ਰਹੇ ਸੀ, ਪਰ ਜਿਹੜਾ ਜਿਹਦੇ ਅੱਗੇ ਨਮਸਕਾਰ ਕੀਤੀ ਜਾ ਰਹੀ ਸੀ ਉਹਦੇ ਚਿਹਰੇ ਦੀ ਰੂਹ ਅੰਦਰ ਨੂੰ ਖਿੜਾ ਦੇਣ ਵਾਲੀ ਸੀ। ਭਾਈ ਪੰਜਾਬੇ ਅਤੇ ਗੁਲਾਬੇ ਦੇ ਮਨ ਵਿੱਚ ਆਇਆ ਵੀ ਕਿਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾ ਹੋਣ। ਇੱਥੇ ਫਿਰ ਭਾਈ ਪੰਜਾਬਾ ਅਤੇ ਗੁਲਾਬਾ ਕਹਿੰਦੇ, ਇੱਥੇ ਸ਼ੁਹਾਰਿਆਂ ਵਾਲਾ ਦੁੱਧ ਗਰਮ ਕੀਤਾ ਵੀ ਕੋਈ ਵੀ ਹੋਵੇ, ਸਿੱਖ ਦਾ ਤਾਂ ਫਰਜ਼ ਹੀ ਇਹ ਹੈ ਨਾ ਵੀ ਉਹ ਸੇਵਾ ਕਰਦਾ। ਭਾਈ ਪੰਜਾਬਾ ਅਤੇ ਗੁਲਾਬਾ ਸ਼ੁਹਾਰਿਆਂ ਵਾਲਾ ਦੁੱਧ ਗਰਮ ਕੀਤਾ, ਲੈ ਕੇ ਬਾਗ ਵਾਲੇ ਪਾਸੇ ਆ ਗਏ। ਕੀ ਵੇਖਿਆ? ਸਾਹਮਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਤੇ ਤਿੰਨ ਗੁਰਸਿੱਖ ਆਣ ਕੇ ਮੱਥਾ ਟੇਕਿਆ ਸਤਿਗੁਰੂ ਦੇ ਚਰਨਾਂ ਵਿੱਚ। ਹਾਲਾਤ ਜਾਣਿਆ ਕਿ ਸਿੱਖ ਸ਼ਹੀਦ ਹੋ ਗਏ, ਅਨੰਦਪੁਰ ਸਾਹਿਬ ਵਿਸਰ ਗਿਆ, ਸਾਹਿਬਜ਼ਾਦਿਆਂ ਦੀ ਦੋਵਾਂ ਦੀ ਸ਼ਹਾਦਤ ਹੋ ਵੀ ਦੋਨਾਂ ਬਾਰੇ ਜਾਣਕਾਰੀ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਥੇ ਅਥਾਹ ਪਿਆਰ ਸਹਿਤ ਸੇਵਾ ਕੀਤੀ। ਇੱਥੇ ਸੇਵਾ ਕਰਨ ਤੋਂ ਬਾਅਦ ਗੁਰਮੁਖੋ ਭਾਈ ਪੰਜਾਬਾ ਅਤੇ ਗੁਲਾਬਾ ਸਤਿਗੁਰੂ ਸਾਹਿਬ ਜੀ ਨੂੰ ਆਪਣੇ ਘਰ ਲੈ ਕੇ ਗਏ। ਇੱਥੇ ਫਿਰ ਕਹਿੰਦੇ ਆ ਵੀ ਕੰਧਾੜੇ ਚੁੱਕ ਕੇ, ਮੋਢਿਆਂ 'ਤੇ ਚੁੱਕ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੰਧਾੜੇ ਚੁੱਕ ਕੇ ਲੈ ਕੇ ਗਏ। ਜਦੋਂ ਭਾਈ ਪੰਜਾਬੇ ਅਤੇ ਗੁਲਾਬੇ ਦੇ ਘਰ ਪਹੁੰਚੇ ਤਾਂ ਮਹਾਰਾਜ ਜੀ ਨੇ ਫਿਰ ਇੱਥੇ ਬਚਨ ਕੀਤਾ ਵੀ ਅਸੀਂ ਇਸ਼ਨਾਨ ਕਰਨਾ, ਅਤੇ ਇਸ਼ਨਾਨ ਕਰਨ ਵਕਤ ਪਾਣੀ ਗਰਮ ਕੀਤਾ ਗਿਆ ਅਤੇ ਸਤਿਗੁਰੂ ਸਾਹਿਬ ਜੀ ਦੇ ਤਨ ਦਾ ਚੋਲਾ ਕਸ਼ਹਿਰਾ ਬਿਲਕੁਲ ਸਰੀਰ ਨਾਲ ਜੁੜ ਚੁੱਕੇ ਸਨ ਜ਼ਖਮਾਂ ਦੇ ਨਾਲ। ਇੱਥੇ ਫਿਰ ਭਾਈ ਪੰਜਾਬੇ ਅਤੇ ਗੁਲਾਬੇ ਨੇ ਅਤੇ ਭਾਈ ਮਾਨ ਸਿੰਘ ਨੇ ਸਤਿਗੁਰੂ ਜੀ ਦਾ ਇਸ਼ਨਾਨ ਕਰਾਇਆ, ਝਿਜਕ ਰਹੇ ਸੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਸੀ ਭਾਈ ਪੰਜਾਬਿਆ, ਪਿਤਾ ਅਤੇ ਪੁੱਤਰ ਦੀ ਕੋਈ ਸ਼ਰਮ ਨਹੀਂ ਹੁੰਦੀ। ਇੱਥੇ ਫਿਰ ਸਤਿਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਾਇਆ, ਜ਼ਖਮ ਧੋਤੇ, ਸਾਰੇ ਤਨ ਦੇ ਉੱਪਰੋਂ ਚੰਗੀ ਤਰ੍ਹਾਂ ਮਲ ਮਲ ਕੇ ਖੂਨ ਨੂੰ ਲਾਇਆ ਗਿਆ। ਬੜੇ ਪਿਆਰ ਸਹਿਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਇੱਥੇ ਕਿਰਪਾ ਕੀਤੀ, ਇਸ਼ਨਾਨ ਕੀਤਾ। ਇੱਥੇ ਫਿਰ ਭਾਈ ਪੰਜਾਬੇ ਅਤੇ ਗੁਲਾਬੇ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ। ਕੁਝ ਸਮਾਂ ਸਤਿਗੁਰੂ ਇੱਥੇ ਰੁਕੇ ਅਤੇ ਇੱਥੋਂ ਫਿਰ ਜਿਹੜੀ ਘਟਨਾ ਅੱਗੇ ਵਾਪਰਦੀ, ਸ਼ਾਇਦ ਆਪ ਜੀ ਨੇ ਇਹ ਘਟਨਾ ਕਰਮ ਸਰਵਣ ਨਾ ਕੀਤਾ ਹੋਵੇ। ਇੱਥੇ ਇਲਾਕਾ ਸੀ ਜਿਹੜਾ ਮਾਛੀਵਾੜੇ ਦਾ, ਇਸ ਮਾਛੀਵਾੜੇ ਦੇ ਇਲਾਕੇ ਦੀ ਇੱਕ ਮਾਈ ਹੈ ਬਜ਼ੁਰਗ, ਜਿਹਦਾ ਨਾਮ ਹਰਦੇਈ ਮਾਈ ਕਰਕੇ ਜਾਣਿਆ ਜਾਂਦਾ। ਇਹਨੇ ਕਦੀ ਅਰਦਾਸ ਕੀਤੀ ਸੀ ਸਤਿਗੁਰੂ ਜੀ ਦੇ ਸਨਮੁੱਖ ਕੇ ਮਾਰ

ਜਾਂ ਇੱਥੇ ਮਾਈ ਹਰਦੇਈ ਹੈ ਉਹਦੇ ਘਰ ਵਿੱਚ ਜਾ ਕੇ ਸੁਨੇਹਾ ਦੇ ਦਿਓ, ਉਹਦੇ ਪੁੱਤਰ ਨੂੰ ਕਹਿ ਦਿਓ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਵੇ ਅਤੇ ਮਾਤਾ ਨੂੰ ਲੈ ਕੇ ਆਵੇ ਅਤੇ ਕੀਮਤੀ ਚੋਲਾ ਜਿਹੜਾ ਸਤਿਗੁਰੂ ਸਾਹਿਬ ਕਹਿਣ ਲੱਗੇ ਸਾਨੂੰ ਭੇਟਾ ਕਰਨਾ ਸੀ ਉਹ ਅਸੀਂ ਲੈਣ ਵਾਸਤੇ ਆ। ਇੱਥੇ ਭਾਈ ਪੰਜਾਬਾ ਅਤੇ ਗੁਲਾਬਾ ਦੋਵੇਂ ਜਾਣੇ ਬੈਰਾਗ ਵਿੱਚ ਆਏ ਸੱਚੇ ਪਾਤਸ਼ਾਹ। ਇਹੋ ਜਿਹੇ ਸਮੇਂ ਵਿੱਚ ਤੁਸੀਂ ਆਪਣੇ ਸਿੱਖ ਦੀ ਅਰਦਾਸ ਨਹੀਂ ਭੁੱਲੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਸੁਨੇਹਾ ਪੁੱਜਾ, ਬੜਾ ਖੁਸ਼ ਇਸ ਮਾਈ ਦਾ ਪੁੱਤਰ ਮਾਤਾ ਨੂੰ ਕਿਹਾ, ਮਾਂ ਚੋਲਾ ਫੜ ਲਓ ਨਾਲ, ਆਪਾਂ ਕਿਤੇ ਜਾਣਾ ਹੈ, ਪਹੁੰਚ ਕਰਨੀ ਹੈ। ਉਹਨੇ ਕਿਹਾ, ਪੁੱਤਰਾ ਵੀ ਇਹ ਚੋਲਾ ਤਾਂ ਗੁਰੂ ਦਾ ਹੈ, ਇਹ ਲੈ ਕੇ ਆਪਾਂ ਕਿੱਥੇ ਜਾਣਾ? ਆਖਿਆ, ਮਾਂ ਵੀ ਜ਼ਰੂਰੀ ਹੈ, ਅਸੀਂ ਇਹ ਚੋਲਾ ਲੈ ਕੇ ਕਿਤੇ ਪਹੁੰਚ ਕਰਨੀ ਹੈ। ਉਹਨੇ ਕਿਹਾ, ਕਿਤੇ ਸਤਿਗੁਰੂ ਤਾਂ ਨਹੀਂ ਆ ਗਏ? ਆਖਿਆ, ਮਾਂ ਅਰਦਾਸ ਕਰ ਇਸੇ ਤਰ੍ਹਾਂ ਹੋਵੇ। ਮਾਤਾ ਹਰਦੇਈ ਨੇ ਚੋਲਾ ਪਕੜਿਆ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਜਿਹੜਾ ਤਿਆਰ ਕੀਤਾ ਸੀ, ਨਾਲ ਪੁੱਤਰ ਨੇ ਜਿਹੜੀ ਸੀ ਉਹ ਡੰਗੋਰੀ ਸੋਟੀ ਹੱਥ ਵਿੱਚ ਖੁੰਡੀ ਫੜਾ ਦਿੱਤੀ, ਤੁਰ ਪਏ। ਜਦੋਂ ਭਾਈ ਪੰਜਾਬੇ ਅਤੇ ਗੁਲਾਬੇ ਦੇ ਘਰ ਅਜੇ ਪੈਰ ਹੀ ਰੱਖਿਆ ਸੀ ਅਤੇ ਮਾਈ ਦਾ ਅੰਦਰ ਵਹਿ ਤੁਰਿਆ। ਉਸ ਮਾਂ ਦੇ ਅੰਦਰ ਨੇ ਵਾਰ ਵਾਰ ਆਪਣੇ ਪੁੱਤਰ ਨੂੰ ਕਿਹਾ, ਬੇਟਾ ਮੈਨੂੰ ਕਿਉਂ ਲੱਗਦਾ ਜਿਵੇਂ ਗੁਰੂ ਗੋਬਿੰਦ ਸਿੰਘ ਅੰਗ ਸੰਗ ਹੋਵੇ, ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਗੁਰੂ ਗੋਬਿੰਦ ਸਿੰਘ ਕੋਲ ਹੋਣ। ਪੁੱਤਰ ਬੈਰਾਗ ਵਿੱਚ, ਇੰਨੇ ਚਿਰ ਨੂੰ ਭਾਈ ਪੰਜਾਬੇ ਨੇ ਆਣ ਕੇ ਮਾਤਾ ਜੀ ਨੂੰ ਮੋਢੇ ਤੋਂ ਪਕੜ ਕੇ ਆਸਰਾ ਦਿੱਤਾ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੈਠੇ ਮਾਈ ਨੂੰ ਲੈ। ਜਦੋਂ ਮਾਂ ਉੱਥੇ ਪਹੁੰਚਦੀ ਹੈ, ਸਤਿਗੁਰੂ ਨੂੰ ਪ੍ਰਤੱਖ ਵੇਖਿਆ, ਚਰਨਾਂ 'ਤੇ ਝੁਕਣ ਲੱਗਦੀ ਮਾਂ ਨੇ ਉਸੇ ਵਕਤ ਜਦੋਂ ਚਰਨਾਂ 'ਤੇ ਨਮਸਕਾਰ ਕਰਨੀ ਚਾਹੀ, ਮਹਾਰਾਜ ਨੇ ਮੋਢਿਆਂ ਤੋਂ ਫੜ ਕੇ ਘੁੱਟ ਕੇ ਕਲੇਜੇ ਦੇ ਨਾਲ ਲਾ ਕੇ ਆਖਿਆ, ਮਾਂ ਮਾਂ ਦੀ ਜਗ੍ਹਾ ਪੁੱਤਰ ਦੇ ਹਿਰਦੇ ਵਿੱਚ ਹੁੰਦੀ। ਸਤਿਗੁਰੂ ਧੰਨ, ਤੁਸੀਂ ਮੇਰੀ ਬੇਨਤੀ ਪ੍ਰਵਾਨ ਕੀਤੀ, ਮੇਰੇ ਵੱਲੋਂ ਤਿਆਰ ਕੀਤਾ ਗਿਆ ਚੋਲਾ ਪ੍ਰਾਪਤ ਕਰਨ ਵਾਸਤੇ ਆਇਓ। ਜਦੋਂ ਹਾਲਾਤ ਦੱਸਿਆ ਵੀ ਕਿਹੜੇ ਹਾਲਾਤਾਂ ਵਿੱਚ ਪਹੁੰਚੇ ਅਤੇ ਹੱਥ ਜੋੜ ਕੇ ਮੱਥਾ ਟੇਕਿਆ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕੀਤੀ, ਤਨ 'ਤੇ ਏਡਾ ਬਿਪਤਾ ਦਾ ਸਮਾਂ, ਪਰ ਤੁਸੀਂ ਮਿਹਰਾਮਤ ਕਰਕੇ ਅੱਜ ਆਪਣੇ ਸਿੱਖ ਦੀ ਗਰੀਬ ਨਿਵਾਜੀ ਕੀਤੀ। ਬੜੀ ਵੱਡੀ ਗੱਲ ਸੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਇਹ ਚੋਲਾ ਰੰਗਾਓ, ਨੀਲਾ ਰੰਗ ਜਿਹੜਾ ਹੈ ਇਸ ਚੋਲੇ ਨੂੰ ਦਿੱਤਾ ਜਾਏ। ਜਦੋਂ ਰੰਗਣ ਵਾਲਾ ਸੱਦ ਲਿਆ ਗਿਆ ਅਤੇ ਰੰਗਣ ਵਾਲੇ ਉਸੇ ਵੇਲੇ ਲਲਾਰੀ ਨੇ ਸ਼ਬਦ ਵਰਤਿਆ ਸੀ, ਕਹਿੰਦੇ ਜੀ ਇਹ 3 ਤੋਂ 4 ਦਿਨ ਜਿਹੜਾ ਰੰਗ ਤੁਸੀਂ ਕਹਿੰਦੇ ਹੋ 3 ਤੋਂ 4 ਦਿਨ ਲੱਗ ਜਾਣਗੇ, 3 ਤੋਂ 4 ਦਿਨ ਲੱਗਣਗੇ, ਫਿਰ ਇਹ ਚੋਲੇ ਦੇ ਵਿੱਚ ਰੰਗ ਪ੍ਰਗਟ ਹੋਵੇਗਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਤੂੰ ਭਰੋਸਾ ਰੱਖ, ਮੱਟ ਦੇ ਵਿੱਚ ਜਿੰਨਾ ਰੰਗ ਜਿੰਨਾ ਚਾਹੀਦਾ ਹੈ ਪਾ ਕੇ ਤੂੰ ਢੱਕ ਦੇ, ਸਵੇਰ ਤੱਕ ਇਸੇ ਚੋਲੇ ਨੂੰ ਰੰਗਤ ਪ੍ਰਾਪਤ ਹੋਵੇਗੀ। ਉਹ ਕਹਿੰਦਾ, ਜੀ ਇਹ ਕਿੱਦਾਂ ਹੋ ਸਕਦਾ? ਇੱਦਾਂ ਥੋੜ੍ਹੀ, ਮੇਰੇ ਇੰਨੇ ਸਾਲਾਂ ਦਾ ਅਭਿਆਸ ਹੈ, ਇਸ ਤਰ੍ਹਾਂ ਨਹੀਂ ਕਦੀ ਹੋ ਸਕਦਾ। ਮਹਾਰਾਜ ਕਹਿਣ ਲੱਗੇ, ਤੂੰ ਭਰੋਸਾ ਰੱਖੀਂ, ਇਮਾਨਦਾਰੀ ਨਾਲ ਕੰਮ ਕਰੀ, ਸਵੇਰੇ ਤੈਨੂੰ ਮਿਲਾਪ ਕਰਾਂਗੇ, ਫਿਰ ਮਿਲਾਂਗੇ। ਰਾਤ ਉਹਨੇ ਸਾਰਾ ਮੱਟ ਦੇ ਵਿੱਚ ਰੰਗ ਪਾ ਕੇ ਚੋਲਾ ਮਾਈ ਵੱਲੋਂ ਦਿੱਤਾ ਜਿਹੜਾ ਸੀ ਉਹ ਭਿਉਂ ਦਿੱਤਾ। ਜਦੋਂ ਸਵੇਰੇ ਉੱਠ ਕੇ ਆਪਣੇ ਮੱਟ ਨੂੰ ਖੋਲ੍ਹਿਆ ਅਤੇ ਆਸ਼ਾਸ਼ ਕਰ ਉੱਠਿਆ, ਹੈਰਾਨ ਹੋ ਗਿਆ, ਨਿਹਾਲ ਹੋ ਕੇ ਕਹਿੰਦਾ, ਮੈਂ ਅੱਜ ਤੱਕ ਨਹੀਂ ਵੇਖਿਆ ਰਾਤੋ ਰਾਤ ਕਿਸੇ ਚੋਲੇ ਨੂੰ ਰੰਗ ਚੜ੍ਹਦਾ, ਔਰ ਉਹ ਵੀ ਨੀਲਾ ਰੰਗ ਚੜ੍ਹਦਾ, ਅੱਜ ਤੱਕ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਤੇ ਆਣ ਕੇ ਨਮਸਕਾਰ ਕੀਤੀ, ਮਹਾਰਾਜ ਕੌਣ? ਉੱਥੇ ਫਿਰ ਭਾਈ ਪੰਜਾਬੀ ਨੇ ਗੁਪਤ ਰੂਪ ਵਿੱਚ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਉੱਥੇ ਫਿਰ ਮਹਾਰਾਜ ਜੀ ਨੇ ਕਿਹਾ, ਘਬਰਾਈ ਨਾ, ਭਰੋਸਾ ਰੱਖੀ, ਸਤਿਗੁਰੂ ਤੇਰੇ ਕਾਰਜ ਸਵਾਰਨ ਵਾਸਤੇ ਆਪ ਬੈਠਿਆ ਕਰਨਗੇ। ਅਤੇ ਨਾਲ ਹੀ ਨਿਰਣਾ ਕਰਕੇ ਕਿਹਾ ਸੀ, ਆਉਣ ਵਾਲਾ ਸਮਾਂ ਹੋਵੇਗਾ ਇਸ ਭੱਠ ਵਾਲੀ ਜਗ੍ਹਾ ਨੂੰ ਵੀ ਲੋਕ ਯਾਦ ਕਰਿਆ ਕਰਨਗੇ, ਜਿਹੜਾ ਇਹ ਤੂੰ ਇਸ ਜੀਵਨ ਦੇ ਵਿੱਚ ਜਿਹੜਾ ਭਾਂਡਾ ਹੈ ਨਾ, ਜਿਹੜੇ ਭਾਂਡੇ ਦੇ ਵਿੱਚ ਜਿਹੜੇ ਮੱਟ ਵਿੱਚ ਤੂੰ ਇਸ ਚੋਲੇ ਨੂੰ ਰੰਗਿਆ, ਔਰ ਸੰਗਤ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਵੀ ਨਮਸਕਾਰ ਕਰੇਗੀ, ਅੱਜ ਵੀ ਉਹ ਮੱਟ ਨੂੰ ਜਿਹੜਾ ਹੈ ਉਸ ਤਰੀਕੇ ਦੇ ਨਾਲ ਉਸੇ ਤਰ੍ਹਾਂ ਦਾ ਤਿਆਰ ਕਰਕੇ ਰੱਖਿਆ ਗਿਆ ਵੀ ਉਹ ਸਮੇਂ ਦੀ ਨਿਸ਼ਾਨੀ ਮਹਿਸੂਸ ਕਰ ਸਕੀਏ ਵੀ ਇਸ ਤਰ੍ਹਾਂ ਦਾ ਉਹ ਮੱਟ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇੱਥੇ ਨੀਲਾ ਚੋਲਾ ਧਾਰਨ ਕੀਤਾ। ਇੱਥੇ ਭਾਈ ਗਨੀ ਖਾਨ ਅਤੇ ਨਬੀ ਖਾਨ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ

ਪਾਤਸ਼ਾਹ ਨੂੰ ਇੱਥੋਂ ਉੱਚ ਦਾ ਪੀਰ ਬਣਾ ਕੇ ਲਿਜਾਂਦੇ। ਪਰ ਇੱਕ ਗੱਲ, ਭਾਈ ਗਨੀ ਖਾਨ ਅਤੇ ਨਬੀ ਖਾਨ ਕਿੱਥੋਂ ਆਏ? ਭਾਈ ਗਨੀ ਖਾਨ ਅਤੇ ਨਬੀ ਖਾਨ ਹੈ ਮਾਛੀਵਾੜੇ ਦੀ ਧਰਤੀ ਦੇ, ਪਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ ਦੇ ਉੱਪਰ ਘੋੜਿਆਂ ਦਾ ਵਪਾਰ ਹੁੰਦਾ ਸੀ ਨਾ, ਅਤੇ ਘੋੜਿਆਂ ਦਾ ਵਪਾਰ ਕਰਨ ਵਾਸਤੇ ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਪਰ ਜ਼ਰੂਰ ਪਹੁੰਚਦੇ ਸੀ, ਅਤੇ ਉੱਥੇ ਮਹਾਰਾਜ ਘੋੜੇ ਇਹਨਾਂ ਤੋਂ ਖਰੀਦਦੇ, ਫਿਰ ਇਹ ਕਈ ਕਈ ਦਿਨ ਉੱਥੇ ਰਹਿੰਦੇ ਸੀ, ਸ਼ਬਦ ਸੁਣਦੇ ਹੁੰਦੇ ਸੀ। ਇੱਕ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਤਲੰਗ ਰਾਗ ਦੇ ਵਿੱਚ, ਜਿਹੜਾ ਆਪਾਂ ਸ਼ਬਦ ਅਰਬੀ ਫਾਰਸੀ ਵਿੱਚ ਪੜ੍ਹਦੇ ਹਾਂ ਕਿ ਯੱਕ ਅਰਜ ਗੁਫਤਮ ਪੇਸ ਤੋਂ ਦਰਗੋਸ਼ ਕੁੰਨ ਕਰਤਾਰ, ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤਹਿ ਦਿਲ ਹੇਚ ਨਦਾਨੀ। ਉੱਥੇ ਇਹ ਅਰਦਾਸ ਹੁੰਦੀ ਸੀ। ਯੱਕ ਯੱਕ ਦਾ ਅਰਥ ਹੈ ਇੱਕ, ਅਰਜ ਅਰਜ ਦਾ ਅਰਥ ਹੈ ਬੇਨਤੀ, ਗੁਫਤਮ ਦਾ ਅਰਥ ਹੈ ਉਚਾਰਨ ਕਰਨੀ, ਪੇਸ ਤੋਂ ਕਹਿੰਦੇ ਨੇ ਅਕਾਲ ਪੁਰਖ ਮੈਂ ਤੇਰੇ ਦਰ 'ਤੇ ਬੇਨਤੀ ਕਰ ਰਿਹਾ ਹਾਂ, ਪੇਸ ਤੋਂ ਮੈਂ ਪੇਸ਼ ਕਰ ਰਿਹਾ ਹਾਂ ਤੁਹਾਡੇ ਅੱਗੇ, ਦਰਗੋਸ਼ ਕੁੰਨ ਕਰਤਾਰ, ਕਹਿੰਦੇ ਨੇ ਇਸ ਤਰ੍ਹਾਂ ਕਰ ਆਪਣੇ ਦਰ 'ਤੇ ਕੰਨ ਲਾ ਕੇ ਇਸ ਮੇਰੀ ਬੇਨਤੀ ਨੂੰ, ਗੋਸ਼ ਕਹਿੰਦੇ ਕੰਨਾਂ, ਕੰਨ ਲਾ ਕੇ ਸੁਣ, ਦਰਗੋਸ਼ ਕੁੰਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਤੂੰ ਹੱਕਾ ਸੱਚਾ ਹੈ, ਕਬੀਰ ਵੱਡਾ ਹੈ, ਕਰੀਮ ਕਿਰਪਾ ਕਰਨ ਵਾਲਾ ਹੈ, ਬੇਐਬ ਤੈਨੂੰ ਕੋਈ ਐਬ ਨਹੀਂ ਹੈ, ਬੇਐਬ ਪਰਵਦਗਾਰ ਤੂੰ ਪਰਵਦਗਾਰ ਹੈ ਪ੍ਰਤਪਾਲਣਾ ਕਰਨ ਵਾਲਾ। ਇਹ ਸ਼ਬਦ ਬਹੁਤ ਸੁਣਦੇ ਸੀ ਭਾਈ ਨਬੀ ਖਾਨ ਅਤੇ ਗਨੀ ਖਾਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਬੜੀ ਭਾਵਨਾ ਰੱਖ ਕੇ ਸ਼ਬਦ ਪੜ੍ਹਨਾ, ਅੱਜ ਉਹਨਾਂ ਦੋਨਾਂ ਗੁਰਸਿੱਖਾਂ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਭਾਈ ਪੰਜਾਬੇ ਅਤੇ ਗੁਲਾਬੇ ਨੇ ਜਦੋਂ ਸੇਵਾ ਸੰਪੂਰਨ ਕਰ ਲਈ, ਭਾਈ ਗਨੀ ਖਾਨ ਅਤੇ ਨਬੀ ਖਾਨ ਨੇ ਸਤਿਗੁਰੂ ਜੀ ਨੂੰ ਉੱਚ ਦਾ ਪੀਰ ਬਣਾਇਆ। ਇੱਥੇ ਭਾਈ ਮਾਨ ਸਿੰਘ ਅਤੇ ਭਾਈ ਧਰਮ ਸਿੰਘ, ਇਹ ਪਿੱਛੇ ਲੱਗੇ ਪਾਲਕੀ ਦੇ ਦੋ ਪਾਵੇ ਜਿਹੜੇ ਸੀ ਇਹਨਾਂ ਨੇ ਚੁੱਕੇ, ਭਾਈ ਗਨੀ ਖਾਨ ਅਤੇ ਨਬੀ ਖਾਨ ਅੱਗੇ ਲੱਗੇ, ਅਤੇ ਭਾਈ ਦਇਆ ਸਿੰਘ ਜੀ ਨੇ ਹੱਥ ਵਿੱਚ ਮੋਰਾਂ ਦਾ ਜਿਹੜਾ ਸੀ ਬਣਿਆ ਮੋਰ ਪੰਖਾਂ ਦਾ ਚੌਰ ਧਾਰਨ ਕਰ ਲਿਆ। ਇੱਥੋਂ ਫਿਰ ਸਤਿਗੁਰੂ ਮਾਛੀਵਾੜੇ ਤੋਂ ਚੱਲ ਕੇ ਗੁਰਦੁਆਰਾ ਆਲਮਗੀਰ ਸਾਹਿਬ, ਆਲਮਗੀਰ ਸਾਹਿਬ ਤੋਂ ਅਖੀਰ ਚੱਲ ਕੇ ਰਤਨਾ ਮੋਹੀ, ਇੱਥੇ ਸਤਿਗੁਰੂ ਨੇ ਮੋਹੀ ਪਿੰਡ ਵਿੱਚ ਆਪਣਾ ਛੱਲਾ ਕਟਵਾਇਆ। ਇੱਥੋਂ ਫਿਰ ਹੇਰਾਂ ਨਗਰ, ਹੇਰਾਂ ਤੋਂ ਰਾਜੋਆਣਾ ਨਗਰ, ਰਾਜੋਆਣਾ ਨਗਰ ਤੋਂ ਗੁਰਦੁਆਰਾ ਟਾਹਲੀਆਣਾ ਸਾਹਿਬ, ਉਸ ਤੋਂ ਰਾਏਕੋਟ, ਉਸ ਤੋਂ ਬਾਅਦ ਜਿਹੜਾ ਹੈ ਉਹ ਆਪਾਂ ਨਗਰਾਂ ਦਾ ਜ਼ਿਕਰ ਕਰਦੇ ਹਾਂ ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਰਪਾ ਕੀਤੀ ਕਿ ਜੜ ਪੁੱਟੀ ਅਸਥਾਨ ਜਿੱਥੇ ਆਪਾਂ ਮਹਿਸੂਸ ਕਰਦੇ ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਰਾਏਕੋਟ ਦੀ ਧਰਤੀ ਤੋਂ ਬਾਅਦ ਰਾਏ ਕੱਲੇ ਨੂੰ ਮਿਲਦੇ ਆ, ਅਤੇ ਰਾਏ ਕੱਲਾ ਫਿਰ ਨੂਰੇ ਮਾਹੀ ਨੂੰ ਭੇਜਦਾ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਖਬਰ ਇੱਥੇ ਖਬਰ ਪਹੁੰਚਦੀ। ਇੱਥੋਂ ਫਿਰ ਸਤਿਗੁਰੂ ਜੀ ਦੀਨਾ ਕਾਂਗੜ ਜਾਂਦੇ ਆ ਅਤੇ ਜ਼ਫਰਨਾਮਾ ਲਿਖਿਆ ਜਾਂਦਾ। ਇੱਥੋਂ ਫਿਰ ਸਤਿਗੁਰੂ ਜੀ ਲੱਖੀ ਜੰਗਲ ਪਹੁੰਚਦੇ। ਲੱਖੀ ਜੰਗਲ ਦੀ ਮੈਂ ਛੋਟੀ ਜਿਹੀ ਘਟਨਾ ਆਪ ਜੀ ਦੇ ਸਨਮੁੱਖ ਰੱਖ ਕੇ ਸੰਪੂਰਨਤਾ ਕਰਨੀ। ਸਤਿਗੁਰੂ ਜੀ ਦੇ ਦਰ 'ਤੇ ਆਉਂਦੇ ਹਾਂ ਨਾ, ਇੱਕ ਗੱਲ ਦੀ ਭਾਵਨਾ ਜ਼ਰੂਰ ਰੱਖਿਓ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਜਿਸ ਤਰ੍ਹਾਂ ਦੀ ਕੋਈ ਬਿਰਤੀ ਲੈ ਕੇ ਆਉਂਦਾ ਪ੍ਰਾਪਤੀ ਉਹਨੂੰ ਇਸੇ ਤਰ੍ਹਾਂ। ਲੱਖੀ ਜੰਗਲ, ਇੱਥੇ ਸਤਿਗੁਰੂ ਸਾਹਿਬ ਮਹਾਰਾਜ ਦੀਵਾਨ ਲਾ ਕੇ ਬੈਠੇ ਅਤੇ ਕਵੀ ਬਿਹਾਰੀ ਪਹੁੰਚਿਆ। ਬਿਹਾਰੀ ਕਵੀ ਜਿਹੜਾ ਨਾ, ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਉਂਦਾ ਹੀ ਇਸ ਕਰਕੇ ਸੀ ਵੀ ਮਹਾਰਾਜ ਝੋਲੀ ਭਰ ਕੇ ਦਾਤਾਂ ਦਿੰਦੇ, ਬਹੁਤ ਮਾਇਆ ਦਿੰਦੇ, ਬੜਾ ਲੰਮਾ ਸਮਾਂ ਸੁੱਖਾਂ ਸਹਿਤ ਲੰਘ ਜਾਂਦਾ ਸੀ। ਅਤੇ ਕਈਆਂ ਨੇ ਕਹਿਣਾ ਵੀ ਹੁਣ ਜਦੋਂ ਕਵੀ ਬਿਹਾਰੀ ਆਉਂਦਾ ਹੀ ਉਦੋਂ ਹੈ ਜਦੋਂ ਜੇਬ ਖਾਲੀ ਹੋ ਜਾਂਦੀ। ਉਹ ਕਵਿਤਾ ਬੜੀ ਰੱਜ ਕੇ ਸੋਹਣੀ ਉਚਾਰਨ ਕਰਦਾ ਸੀ। ਸਮਾਂ ਆਇਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਦੋਂ ਕਵੀ ਬਿਹਾਰੀ ਪਹੁੰਚਿਆ ਨਾ, ਉਹਨੇ ਹਾਲਾਤ ਵੇਖਿਆ, ਵਹਿ ਤੁਰਿਆ ਅੰਦਰੋਂ, ਬੈਰਾਗ ਵਿੱਚ ਆਇਆ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਦੀਵਾਨ ਦੀ ਆਰੰਭਤਾ ਕਰ ਦਿੱਤੀ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਵੀ ਜੀ ਆਏ ਆ, ਕਵੀ ਦਰਬਾਰ ਆਰੰਭ ਕਰੋ। ਅਤੇ ਮਹਾਰਾਜ ਜੀ ਕਵੀ ਬਿਹਾਰੀ ਦੇ ਮੋਢੇ 'ਤੇ ਹੱਥ ਧਰ ਕੇ ਕਹਿੰਦੇ ਕਵੀ ਜੀ ਘਬਰਾਇਓ ਨਾ, ਅੱਜ ਵੀ ਖਾਲੀ ਨਹੀਂ ਤੁਹਾਨੂੰ ਮੋੜਦੇ, ਭਾਵੇਂ ਖਜ਼ਾਨੇ ਮਸਤਾਨੇ ਹੋ ਗਏ ਨੇ ਪਰ ਅੱਜ ਵੀ ਤੁਹਾਨੂੰ ਕੁਝ ਨਾ ਕੁਝ ਦੇ ਕੇ ਤੁਰਾਂਗੇ।
हाथ जोड़ के गल च पला पा के क्या महाराज सारी उम्र तुहाडे तो धन खरीदे धन की बख्शिश ली पर अज मैं धन नहीं लैना है अज मैं तुहाडे तो माया नहीं लैनी। महाराज जी कहिंदे फिर की चाहिदा है। उत्थे उन्हें फिर शब्द वरत्या गुरु गोबिंद सिंह जी दे सन्मुख हो के कहिंदे महाराज चादर मैली साबन थोड़ा आ शरीर दी उन्होंने जिक्र किया है शरीर के कर्मां दा कह लगे मन रूपी चादर मैली है ते गुरु दा उपदेश बाणी ते अभ्यास रूप साबण थोड़ा है चादर मैली साबण थोड़ा ज्यों धोवां त्यों रोवां। कहिंदे ज्यों धोण लगदा मेरी बंदगी घट जांदी गुनाह बहुत वध जांदे। सतगुरु साहिब महाराज जी कहिंदे फिर कवि जी कहन लगे सच्चा सतगुर कृपा धारे हो सच्चे साबण धोवां सतगुरु अज मैनू नाम दा साबण अज दुनियावी धन नहीं अज मैनू नाम दा साबण दे दिओ ਉਹ ਨਾਮ ਦੇ ਸਾਬਣ ਦੇ ਨਾਲ ਮੈਂ ਆਪਣੇ ਅੱਜ ਮਨ ਨੂੰ ਧੋ ਕੇ ਤੁਹਾਡੇ ਚਰਨਾਂ 'ਤੇ ਪ੍ਰਵਾਨ ਚੜ੍ਹਨਾ ਚਾਹੁੰਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਕਵੀ ਬਿਹਾਰੀ ਅੱਜ ਤੱਕ ਧਨ ਦੀ ਬਖਸ਼ਿਸ਼ ਲਈ ਅੱਜ ਤੋਂ ਬਾਅਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ। ਕਹਿੰਦੇ ਜਿਵੇਂ ਕਵਿਤਾ ਦਾ ਵਹਿਣ ਅੰਦਰੋਂ ਤੁਰਦਾ ਹੈ ਜਦੋਂ ਚੌਂਕੜਾ ਮਾਰ ਕੇ ਬੰਦਗੀ ਵਿੱਚ ਬੈਠਿਆ ਕਰੋਗੇ ਤਾਂ ਨਾਮ ਦਾ ਰਸ ਚੱਲੇ ਅੰਦਰ ਆਨੰਦ ਅਤੇ ਖੇੜਾ ਪ੍ਰਗਟ ਹੋਵੇਗਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰਨ ਗੁਰਮੁਖੋ ਜਿੰਨੇ ਆਪਾਂ ਇੱਥੇ ਬਿਰਾਜਮਾਨ ਹੋਏ ਹਾਂ ਮੈਂ ਜ਼ਿਕਰ ਵੀ ਕੀਤਾ ਕਿ ਅੱਜ ਦੇ ਦਿਨ ਕਾਨੂੰਵਾਨ ਦੇ ਸ਼ੰਭ ਦੇ ਵਿੱਚ ਜੋ ਘੱਲੂਘਾਰਾ ਵਾਪਰਿਆ ਸੀ ਉਸ ਘੱਲੂਘਾਰੇ ਦੇ ਵਿੱਚ ਚੜ੍ਹ ਕੇ ਆਉਣ ਵਾਲੇ ਜਿਹਦੇ ਵਿੱਚ ਲਖਪਤ ਰਾਏ ਅਤੇ ਜਹੀਆ ਖਾਨ ਜਸਪਤ ਰਾਏ ਜਿਨ੍ਹਾਂ ਨੇ ਉਸ ਵਕਤ ਅੱਤ ਦਾ ਜਿਹੜਾ ਸੀ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖਾਂ ਦੇ ਉੱਪਰ ਜ਼ੁਲਮ ਕੀਤਾ ਕਿਉਂਕਿ ਲਖਪਤ ਰਾਏ ਨੂੰ ਗੁਰਸਿੱਖਾਂ ਨੇ ਸੋਧਾ ਲਾ ਦਿੱਤਾ ਸੀ ਅਤੇ ਜਸਪਤ ਰਾਏ ਨੇ ਆਪਣੀ ਉਸ ਵਕਤ ਜਿਹੜਾ ਸੀ ਇਹ ਨਿਰਣਾ ਸੀ ਕਿ ਆਪਣੀ ਪੱਗ ਸਿਰ ਤੋਂ ਲਾ ਕੇ ਕਿਹਾ ਸੀ ਜਿੰਨਾ ਚਿਰ ਮੈਂ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਦਿੰਦਾ ਉਨਾ ਚਿਰ ਪੱਗ ਨਹੀਂ ਰੱਖਾਂਗਾ ਸਿਰ। ਪਰ ਉਸ ਵੇਲੇ ਸਿੱਖਾਂ 'ਤੇ ਇਹ ਕਾਨੂੰਵਾਨ ਦੇ ਸ਼ੰਭ ਵਿੱਚ ਗੁਰਦਾਸਪੁਰ ਦੀ ਧਰਤੀ ਦੇ ਉੱਪਰ ਇੱਕ ਘੱਲੂਘਾਰਾ ਵਾਪਰਿਆ ਜਿਹਦੇ ਵਿੱਚ ਬੇਅੰਤ ਸਿੱਖ ਜਿਹੜੇ ਸਨ ਜਿਨ੍ਹਾਂ ਦੀ ਗਿਣਤੀ 15 ਤੋਂ 25 ਹਜ਼ਾਰ ਇੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਸ ਸਮੇਂ ਨੂੰ ਵੀ ਆਪਾਂ ਸਮਰਪਿਤ ਗੁਰਮਤ ਦੀਵਾਨਾਂ ਦੇ ਵਿੱਚ ਬਿਰਾਜਮਾਨ ਹੋਏ ਹਾਂ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਇੰਨੀ ਹਾਜ਼ਰੀ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਦੀ ਅੱਜ ਜਿਹੜੇ ਸੰਬੰਧ ਵਿੱਚ ਆਪਾਂ ਅਰਦਾਸ ਬੇਨਤੀ ਅਤੇ ਆਪ ਸਮੂਹ ਸਿੱਖ ਸੰਗਤਾਂ ਇਕੱਤਰ ਹੋਏ ਹੋ ਸਮੁੱਚੇ ਪ੍ਰਬੰਧਕ ਸਹਿਬਾਨ ਬੈਠੇ ਹਨ ਬਹੁਤ ਸਤਿਕਾਰਯੋਗ ਸ਼ਖਸੀਅਤ ਗਿਆਨੀ ਸੁੱਚਾ ਸਿੰਘ ਜੀ ਜਿਨ੍ਹਾਂ ਨੇ ਲੰਮਾ ਸਮਾਂ ਪੰਥ ਦੀ ਸੇਵਾ ਕਵੀਸ਼ਰੀ ਦੁਆਰਾ ਕੀਤੀ ਔਰ ਸਿੱਖ ਪੰਥ ਦੇ ਵਿਦਵਾਨ ਕਵੀਸ਼ਰਾਂ ਦੇ ਵਿੱਚੋਂ ਮੰਨੇ ਜਾਂਦੇ ਲੰਮੇ ਸਮੇਂ ਤੋਂ ਇਹਨਾਂ ਨੂੰ ਸਰਵਣ ਕਰਦੇ ਆ ਰਹੇ ਹਾਂ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੇ ਜੋ ਇੱਥੇ ਲੰਮੇ ਸਮੇਂ ਤੋਂ 2 ਮਹੀਨਿਆਂ ਤੋਂ ਲਗਾਤਾਰ ਇੱਥੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਦੇ ਵਜੋਂ ਸੇਵਾਵਾਂ ਨਿਭਾ ਰਹੇ ਸਨ ਉਹਨਾਂ ਨੇ ਅਥਾਹ ਭਾਵਨਾ ਅਤੇ ਪ੍ਰੇਮ ਸਹਿਤ ਸੇਵਾਵਾਂ ਨਿਭਾਈਆਂ। ਅੱਜ ਉਹਨਾਂ ਨੇ ਸੇਵਾਵਾਂ ਦੀ ਸੰਪੂਰਨਤਾ ਕਰਕੇ ਇੰਡੀਆ ਚਲੇ ਜਾਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾਵਾਂ ਨਿਭਾ ਰਹੇ ਨੇ। ਮਹਾਰਾਜ ਕਿਰਪਾ ਕਰਨ ਜਿੱਥੇ ਵੀ ਜਾਣ ਸਤਿਗੁਰੂ ਅੰਗ ਸੰਗ ਹੋ ਕੇ ਇਹਨਾਂ ਤੋਂ ਸੇਵਾਵਾਂ ਪ੍ਰਾਪਤ ਕਰਨ। ਬੜੇ ਪਿਆਰ ਅਤੇ ਬੜੇ ਪ੍ਰੇਮ ਸਹਿਤ ਇੱਥੇ ਸੰਗਤਾਂ ਦੇ ਵਿੱਚ ਵਿਚਰੇ ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਨ। ਆਪ ਸਮੂਹ ਸੰਗਤਾਂ ਨੇ ਅਰਦਾਸ ਕਰਨੀ ਕਿ ਸਤਿਗੁਰੂ ਸਾਹਿਬ ਮਹਾਰਾਜ ਇਹਨਾਂ ਨੂੰ ਹਮੇਸ਼ਾ ਪੰਥ ਦੀ ਸੇਵਾ ਦੇ ਵਿੱਚ ਤਤਪਰ ਰਹਿਣ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰੇਮ ਦੇ ਵਿੱਚ ਸਤਿਗੁਰੂ ਦੀ ਇਹਨਾਂ ਨੂੰ ਭਿਉਂ ਦੇਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਆਪ ਜੀ ਬਖਸ਼ੋ ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਹਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਲਾਈ ਦੇਖ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਾਵਨ ਪਿੱਤਰ ਚਰਣਾਂ ਵਿੱਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕੀਤੀ ਜਾਂਦੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਹਫ਼ਤਾਵਾਰੀ ਸੁੰਦਰ ਦੀਵਾਨ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਸਤਨਾਮ ਸਿੰਘ ਅਤੇ ਭੈਣ ਜੀ ਹਰਿੰਦਰ ਕੌਰ ਵੱਲੋਂ ਸਰਬੱਤ ਦਾ ਭਲਾ ਮੰਗਦਿਆਂ ਹੋਇਆਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਪਰਿਵਾਰ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਸੁਖਮਣੀ ਸਾਹਿਬ ਜੀ ਦੀ ਪਿੱਤਰ ਗੁਰਬਾਣੀ ਦੇ ਜਾਪ ਕਰਵਾਏ ਗਏ ਕੀਰਤਨ ਹੋਇਆ ਗੁਰਮਤ ਵਿਚਾਰਾਂ ਹੋਈਆਂ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਗਈ ਸਤਿਗੁਰੂ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਦਰੋ ਕਰੋ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਗੁਰਮੁਖ ਪਰਿਵਾਰ ਵੱਲੋਂ ਦੁਪਹਿਰ ਤੇ ਲੰਗਰ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ ਸਤਿਗੁਰੂ ਪਰਿਵਾਰ ਦੀ ਭਾਵਨਾ ਪੂਰੀ ਕਰਨੀ ਦਰੋ ਕਰੋ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਸਰਦਾਰ ਮਲਕੀਤ ਸਿੰਘ ਤੇ ਭੈਣ ਜੀ ਗੁਰਮੀਤ ਕੌਰ ਵੱਲੋਂ ਸਰਦਾਰ ਦਲਬੀਰ ਸਿੰਘ ਬਾਜਵਾ ਦੀ ਚੜ੍ਹਦੀ ਕਲਾ ਲਈ ਕਾਰੋਬਾਰ ਦੀ ਤਰੱਕੀ ਲਈ ਪਾਤਸ਼ਾਹ ਦੇ ਪਿੱਤਰ ਚਰਣਾਂ 'ਚ ਬੇਨਤੀ ਕੀਤੀ ਜਾ ਰਹੀ ਸਤਿਗੁਰੂ ਬਾਜਵਾ ਪਰਿਵਾਰ ਦੀ ਅਰਦਾਸ ਮਨਜ਼ੂਰ ਕਰਨੀ ਗਰੀਬ ਨਿਵਾਜ ਸਤਿਗੁਰੂ ਜੀਓ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਛੋਟੇ ਘੱਲੂਕਾਰੇ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਮਹਾਨ ਸਮਾਗਮ ਕਰਵਾਏ ਗਏ ਪਾਤਸ਼ਾਹ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ ਕੌਮ ਵਿੱਚ ਪਿਆਰ ਇਤਿਹਾਸ ਚੜ੍ਹਨ ਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸਤਿਗੁਰੂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮੇਰ ਭਰੇ ਹੱਥ ਰੱਖਣਾ
ਆਪਣੇ ਦਰੋਂ ਘਰੋਂ ਖੁਸ਼ੀਆਂ ਨਾਲ ਸਾਰਿਆਂ ਦੀ ਝੋਲੀ ਭਰਨੀ। ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਜਿਹਾ ਪਛਾਕੇ ਪਹਿਨਾਏ ਗਏ ਆਪ ਜੀ ਨੇ ਅੰਗੀਕਾਰ ਕਰਨੇ। ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮੇਰ ਭਰੇ ਹੱਥ ਰੱਖ ਕੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣਾ। ਸਤਿਗੁਰੂ ਜੀ ਆਪ ਦੀ ਪਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਸਤਿਗੁਰੂ ਕਿਰਪਾ ਕਰੋ, ਇਲਾਹੀ ਹੁਕਮ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰੋ। ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀਆ ਕਾਲ ਕੀ ਤਬੈ ਚਲਾਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋ ਚਾਹ ਖੋਜ ਸ਼ਬਦ ਮੇਂ,

ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ, ਜੋ ਸ਼ਰਧਾ

ਸੂਗਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ ਕਬੀਰ ਜਿਸ ਮਰਨੇ ਤੇ ਜਾਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਸੋ ਕਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

0: ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਪੈ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਹਰ ਬੂੰਦ ਪੈ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅਤ ਅਗਾਹ ਹਮ ਲੈ ਨਾ ਸਕੈ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਤ ਜਾਨੋ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਉਤਮ ਪਾਤੀ ਹਰ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸ਼ਰਨਾਈ ਹਰ ਰਾਖੋ ਲਾਜ ਭਗਾਤੀ ਹਰ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸ਼ਰਨਾਈ ਹਰ ਰਾਖੋ ਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਹਫਤਾਵਾਰੀ ਹਾਜ਼ਰੀ ਭਰਨ ਵਾਸਤੇ ਆਈ ਹੋਈ ਸੰਗਤ ਦਾ ਧੰਨਵਾਦ। ਅੱਜ ਅਸੀਂ ਸਾਰਿਆਂ ਨੇ 18ਵੀਂ ਸਦੀ ਦੇ ਮਹਾਨ ਸ਼ਹੀਦ ਛੋਟੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਾਜ਼ਰੀ ਭਰੀ ਹੈ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਰ ਦਿਨ ਹਰ ਪੁਰਬ ਹਰ ਦਿਹਾੜਾ ਬੜੀ ਸ਼ਰਧਾ ਨਾਲ ਗੁਰੂ ਘਰ ਵਿੱਚ ਮਨਾਇਆ ਜਾਂਦਾ ਹੈ। ਅਰਦਾਸ ਹੈ ਸਤਿਗੁਰੂ ਸਮੂਹ ਸੇਵਾਦਾਰਾਂ ਦੇ ਸਿਰ 'ਤੇ ਮੇਲ ਭਰੇ ਹੱਥ ਰੱਖਣ। ਵਾਹਿਗੁਰੂ ਨੇ ਤਰਸ ਕੀਤਾ, ਗੁਰੂ ਕੇ ਸਿੱਖਾਂ ਨੇ ਸੇਵਾ ਬਖਸ਼ਿਸ਼ ਕੀਤੀ, ਗੁਰੂ ਕੇ ਪ੍ਰਬੰਧਕਾਂ ਨੇ ਮਾਣ ਦਿੰਦਿਆਂ ਹੋਇਆਂ 2 ਮਹੀਨੇ ਦੀਆਂ ਲਗਭਗ ਸੇਵਾਵਾਂ ਅੱਜ ਸਮਾਪਤ ਹੋਈਆਂ। ਮੈਂ ਦੋਵੇਂ ਹੱਥ ਜੋੜ ਕੇ ਦਿਲ ਦੀ ਗਹਿਰਾਈ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਣਾਂ ਵਿੱਚ ਜਿੱਥੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦਾ ਧੰਨਵਾਦ ਕਰਦਾ, ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਦਾ, ਸਮੂਹ ਟਹਿਲੀਏ ਸੇਵਾਦਾਰ ਔਰ ਸੇਵਾ ਸੰਭਾਲ ਰਹੇ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਔਰ ਰੱਬ ਰੂਪ ਗੁਰੂ ਕੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਮੈਂ ਵਾਰ ਵਾਰ ਇਹ ਆਪਣੀ ਗਲਤੀ ਮੰਨਦਾ ਵੀ ਗੁਰਮਤ ਨੂੰ ਬੰਦਾ ਸਾਰੀ ਜ਼ਿੰਦਗੀ ਸਮਝਦਾ ਰਹਿ, ਸਮਝੀ ਨਹੀਂ ਜਾ ਸਕਦਾ। ਬਾਣੀ ਸਿੱਖਦਾ ਰਹਿ, ਸਿੱਖੀ ਨਹੀਂ ਜਾ ਸਕਦੀ। ਇਹ ਆਗਾਧ ਬੋਧ ਹੈ, ਇਹਨੂੰ ਪੜ੍ਹਦਿਆਂ ਉਚਾਰਨ ਕਰਦਿਆਂ ਜਾਣੇ ਅਣਜਾਣੇ ਕਈ ਗਲਤੀਆਂ ਕੁਦਰਤੀ ਤੌਰ 'ਤੇ ਹੋ ਜਾਂਦੀਆਂ। ਜੇ ਬਾਣੀ ਪੜ੍ਹਦਿਆਂ ਕੋਈ ਗਲਤੀ ਹੋ ਗਈ ਹੋਵੇ, ਪ੍ਰਬੰਧ ਵਿੱਚ ਸਹਿਯੋਗ ਕਰਦਿਆਂ ਤੁਹਾਡੇ ਨਾਲ ਵਿਚਰਦਿਆਂ ਕੋਈ ਗਲਤੀ ਹੋ ਗਈ ਹੋਵੇ, ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ 'ਤੇ ਸੀਸ ਧਰ ਕੇ ਔਰ ਤੁਹਾਡੇ ਕਦਮਾਂ 'ਤੇ ਪ੍ਰਣਾਮ ਕਰਦਾ ਹੋਇਆ ਤੁਹਾਡੇ ਕੋਲੋਂ ਖਿਮਾ ਚਾਹੁੰਦਾ। ਵਾਹਿਗੁਰੂ ਕਿਰਪਾ ਕਰਨ, ਜਿੰਨਾ ਸਤਿਕਾਰ ਜਿੰਨਾ ਮਾਣ ਤੁਸੀਂ ਬਖਸ਼ਿਸ਼ ਕੀਤਾ ਉਹਨੂੰ ਮੈਂ ਸ਼ਬਦਾਂ ਰਾਹੀਂ ਨਹੀਂ ਬਿਆਨ ਕਰ ਸਕਦਾ। ਅਸੀਸ ਬਖਸ਼ਿਓ, ਰਹਿੰਦਾ ਜੀਵਨ ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਕੂਕਰੀ ਕਰਦਿਆਂ ਸੇਵਾ ਕਰਦਿਆਂ ਗੁਜ਼ਰਦਾ ਹੈ। ਜਦੋਂ ਫਿਰ ਆਵਾਜ਼ ਮਾਰੋਗੇ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਦਾ ਯਤਨ ਕਰਾਂਗਾ। ਸਾਰੇ ਪ੍ਰਬੰਧਕ ਜਨਾਂ ਦਾ ਇੱਕ ਇੱਕ ਦਾ ਨਾਂ ਲੈਣ ਲੱਗੇ ਬੜਾ ਸਮਾਂ ਲੱਗ ਜਾਏਗਾ। ਜਿੰਨਾ ਪਿਆਰ ਤੁਸੀਂ ਦਿੱਤਾ ਉਹ ਇੱਕ ਜ਼ਿੰਦਗੀ ਦੀ ਅਮਿੱਟ ਯਾਦ ਬਣ ਗਈ, ਭਾਵੇਂ 28 ਮੁਲਕਾਂ ਵਿੱਚ ਇਸ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਹਾਜ਼ਰੀ ਭਰੀ। लेकिन ये जो तुसा अमिट अथाह प्यार की दात बख्शी है, रोम रोम करके तुहाडा सारिआं दा ऋणी रहांगा। सारी संगत आने वाले ग्रंथी सिंह साहबान जी नूं जीओ आया, भाई प्रेम सिंह जी जिहड़े रागां दे बड़े माहर ने, बड़ा गूज ज्ञान है सतगुरु की बाणी का, कीर्तन का, धन्नवाद गुरु घर के मैनेजर साहब, वो अगला प्रोग्राम तुहाडे नाल सांझा करनगे। असीस मंगदा होया तुहाडे कोलों खिमा चाहुंना सरबत दे भले लई अरदास, भुल चुक दी खिमा। वाहगुरु जी का खालसा, वाहगुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ, ਸਾਰੀਆਂ ਸੰਗਤਾਂ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਮੰਜੀ ਸਾਹਿਬ ਵਾਲੇ, ਉਹਨਾਂ ਪਾਸੋਂ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕੀਤੀਆਂ ਹੈ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਜਿਨ੍ਹਾਂ ਨੇ ਤਕਰੀਬਨ ਡੇਢ ਦੋ ਮਹੀਨੇ ਤੋਂ ਲੈ ਕਰਕੇ ਲਗਾਤਾਰ ਬਤੌਰ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਅਤੇ ਕਥਾ ਦੀਆਂ ਸੇਵਾਵਾਂ ਨਿਭਾਈਆਂ ਨੇ। ਸੋ ਅੱਜ ਭਾਈ ਸਾਹਿਬ ਜੀ ਦੁਪਹਿਰ ਦੇ ਦੀਵਾਨ ਦੇ ਵਿੱਚ ਅੱਜ ਹੋਣ ਵਧਾਈ ਹੈ। ਸੋ ਅਰਦਾਸ ਬੇਨਤੀ ਕਰਦੇ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਮੈਂ ਬੇਨਤੀ ਕਰਾਂ, ਬਹੁਤ ਹੀ ਸਤਿਕਾਰਯੋਗ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਸਾਡੇ ਪ੍ਰਬੰਧਕ ਜਨ, ਸਾਰੇ ਮੈਂਬਰ ਸਾਹਿਬਾਨ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਰਾਗੀ ਸਿੰਘ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਉਹ ਸਮੁੱਚੇ ਜਥੇ ਸਮੇਤ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਸਤਿਕਾਰਯੋਗ ਗਿਆਨ ਜੀ ਉਹਨਾਂ ਨੂੰ ਸਰੂਪਾ ਦੀ ਬਖਸ਼ਿਸ਼ ਦੇਣਗੇ ਗੁਰੂ ਘਰ ਵੱਲੋਂ ਜੀ।

ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਲੈਂਦੇ ਰਹਿਣ। ਸੋ ਅੱਜ ਸ਼ਾਮ ਤੋਂ ਬਹੁਤ ਹੀ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਮੰਜੀ ਸਾਹਿਬ ਵਾਲੇ, ਉਹ ਅੱਜ ਸ਼ਾਮ ਤੋਂ ਹੀ ਸੋਧਾ ਰਹਿਰਾ ਸਾਹਿਬ ਜੀ ਪਾਠ ਦੀਆਂ ਸੇਵਾਵਾਂ ਅਤੇ ਕਥਾ ਦੀਆਂ ਸੇਵਾਵਾਂ ਨਿਭਾ ਕਰਨਗੇ। ਸੋ ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ, ਆਪ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨੀਆਂ। ਗੁਰੂ ਸਾਹਿਬ ਕਿਰਪਾ ਕਰਨ, ਸਿਰ 'ਤੇ ਹੱਥ ਰੱਖ ਕੇ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਅੱਜ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਸਤਨਾਮ ਸਿੰਘ ਜੀ, ਬੀਬੀ ਹਰਿੰਦਰ ਕੌਰ, ਸਮੁੱਚੇ ਪਰਿਵਾਰ ਵੱਲੋਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸੋ ਅੱਜ ਦੇ ਵਿਸ਼ੇਸ਼ ਦੀਵਾਨ ਛੋਟੇ ਘੱਲੂਘਾਰੇ, ਪਹਿਲੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਯਾਦ ਵਿੱਚ ਸੱਜ ਰਹੇ ਨੇ। 18ਵੀਂ ਸਦੀ ਦੇ ਮੱਧ ਦੌਰਾਨ ਕਾਹਨੂੰਵਾਲ ਦੀ ਸ਼ਾਮ ਗੁਰਦਾਸਪੁਰ ਦੇ ਵਿੱਚ ਹੋਏ ਸਿੱਖਾਂ ਦੇ ਵੱਡੇ ਕਤਲੇਆਮ ਨੂੰ ਪਹਿਲਾ ਘੱਲੂਘਾਰਾ ਜਾਂ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਇਸ ਘਟਨਾ ਦਾ ਮੁੱਖ ਕਾਰਨ ਦੀਵਾਨ ਲਖਪਤ ਰਾਏ ਦੇ ਭਰਾ ਜਸਪਤ ਰਾਏ ਦੀ ਏਮਨਾਬਾਦ ਵਿਖੇ ਸਿੰਘਾਂ ਦੇ ਹੱਥੋਂ ਹੋਈ ਮੌਤ ਸੀ। ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦੀ ਅੱਗ ਦੇ ਵਿੱਚ ਸੜ ਰਹੇ ਲਖਪਤ ਰਾਏ ਨੇ ਲਾਹੌਰ ਦੇ ਸੂਬੇਦਾਰ ਯਹੀਆ ਖਾਨ ਦੇ ਹੁਕਮ ਦੇ ਨਾਲ ਸਿੰਘਾਂ ਦੇ ਮੁਕੰਮਲ ਖਾਤਮੇ ਲਈ ਚੜ੍ਹਾਈ ਕੀਤੀ। ਉਸ ਸਮੇਂ ਸਿੰਘ ਕਾਹਨੂੰਵਾਲ ਦੇ ਸੰਘਣੇ ਜੰਗਲਾਂ ਦੇ ਵਿੱਚ ਡੇਰੇ ਲਾਈ ਬੈਠੇ ਸਨ। ਮੁਗਲ ਫੌਜ ਦੀ ਗਿਣਤੀ ਸਿੰਘਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੀ, ਪਰ ਫਿਰ ਵੀ ਸਿੰਘਾਂ ਨੇ ਬਿਨਾਂ ਡਰੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ। ਇਸ ਖੂਨੀ ਮੁੱਠਭੇੜ ਦੇ ਵਿੱਚ ਸਿੰਘਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਵੱਡੀ ਗਿਣਤੀ ਵਿੱਚ ਸਿੰਘ ਸ਼ਹੀਦ ਹੋ ਗਏ। ਇਹ ਦਿਹਾੜਾ ਸਿੱਖ ਕੌਮ ਦੀ ਅਦੁੱਤੀ ਕੁਰਬਾਨੀ ਅਤੇ ਸਿਦਕ ਦੀ ਪ੍ਰਤੀਕ ਹੈ। ਸਵਾਜ ਦੇ ਵਿਸ਼ੇਸ਼ ਦੀਵਾਨ ਛੋਟੇ ਘੱਲੂਘਾਰੇ, ਪਹਿਲੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਯਾਦ ਵਿੱਚ ਸੱਜੇ ਨੇ ਅਤੇ ਸ਼ਾਮ ਦੇ ਦੀਵਾਨ ਵੀ ਇਸੇ ਤਰ੍ਹਾਂ ਸੱਜਣਗੇ। ਗੁਰੂ ਸਾਹਿਬ ਕਿਰਪਾ ਕਰਨ, ਸਿਰ 'ਤੇ ਹੱਥ ਰੱਖ ਕੇ ਆਉਣ ਵਾਲੇ ਦਿਹਾੜੇ ਗੁਰਪੁਰਬ ਮਨਾਉਣ ਦੇ ਵੱਲੋਂ ਬਖਸ਼ਿਸ਼ ਕਰਨ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਅਗਲੇ ਹਫ਼ਤੇ ਤੋਂ 20 ਤਰੀਕ ਤੋਂ ਲੈ ਕੇ 25 ਤਰੀਕ ਤੱਕ ਬਹੁਤ ਹੀ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਨੂਰ, ਸਿੱਖ ਪੰਥ ਦੇ ਮਾਨ ਵਿਦਵਾਨ, ਉਹਨਾਂ ਦਾ ਢਾਡੀ ਜਥਾ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਇਆ ਕਰਨਗੇ ਜੀ। ਸਾਰੀਆਂ ਸੰਗਤਾਂ ਨੇ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਣਾ ਹਫ਼ਤਾਵਾਰੀ ਸਿਮਰਨ ਅਭਿਆਸ ਕਲਾਸ ਦਾ ਸਮਾਂ ਹੋ ਚੁੱਕਾ ਵਾ। ਸਾਰੇ ਗੁਰਮੁਖ ਪਿਆਰਿਆਂ ਦੇ ਚਰਨਾਂ 'ਚ ਬੇਨਤੀ ਆ ਵੀ ਸਾਰੇ ਸਿਮਰਨ ਅਭਿਆਸ ਵਾਲੀ ਸੰਗਤ ਦੀਵਾਨ ਹਾਲ ਵਿੱਚ ਪਹੁੰਚੋ ਅਤੇ ਆਪਣੇ ਗੁਰਮੁਖੋ ਆਪੋ ਆਪਣਾ ਆਪਾਂ ਕਰੀਏ ਗੁਰਮੁਖੋ ਸਿਮਰਨ। ਇਸ ਕਰਕੇ ਸਾਰਿਆਂ ਗੁਰਮੁਖਾਂ ਨੂੰ ਬੇਨਤੀ ਆ, ਜਿਹੜੇ ਗੁਰਮੁਖ ਨਵੇਂ ਆਏ ਆ ਅਤੇ ਉਹਨਾਂ ਵਾਸਤੇ ਗੁਰਮੁਖੋ ਸਵਾਸ ਅੰਦਰ ਜਾਵੇ ਵਾਹੇ ਅਤੇ ਬੜੇ ਧਿਆਨ ਨਾਲ ਸੁਣਨਾ, ਅਤੇ ਸਵਾਸ ਬਾਹਰ ਜਾਵੇ ਅਤੇ ਗੁਰੂ ਦੀ ਆਵਾਜ਼ ਦੇ ਕੇ ਬੜੇ ਧਿਆਨ ਨਾਲ ਸੁਣਨਾ ਗੁਰਮੁਖੋ। ਅਤੇ ਆਪਾਂ ਸਾਰਿਆਂ ਨੇ ਨੇਤਰ ਬੰਦ ਰੱਖਣੇ ਆ। ਇਸ ਕਰਕੇ ਗੁਰਮੁਖੋ ਸਾਰੇ ਕਰੋ ਕਿਰਪਾ,

वाहेगुरु वाहेगुरु वाहेगुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਆਪਣੇ ਮਾਲਕ ਦੀ ਖੋਜ ਕਰਨ ਵਾਸਤੇ, ਆਪਣੇ ਸਰੀਰ ਦੀ ਖੋਜ ਕਰਨ ਵਾਸਤੇ ਕਿ ਆਪਣੇ ਸਰੀਰ ਦੇ ਵਿੱਚ ਉਹ ਮਾਲਕ ਕਿੱਥੇ ਆ। ਗੁਰਮੁਖੋ, ਜਿੰਨਾ ਚਿਰ ਆਪਾਂ ਨੂੰ ਇਹ ਭੇਤ ਨਹੀਂ ਨਾ ਆਉਂਦਾ, ਜਿੰਨਾ ਚਿਰ ਆਪਾਂ ਗਿਆਨ ਨਹੀਂ ਲੈਂਦੇ, ਕਿਉਂਕਿ ਜਿੰਨਾ ਚਿਰ ਉਹਦੀ ਖਸਮ ਪਛਾਣ ਸੋ ਦਿਨ ਪ੍ਰਵਾਨ। ਜਿੱਦਣ ਆਪਾਂ ਉਸ ਮਾਲਕ ਦੀ ਪਛਾਣ ਕੀਤੀ, ਉਦਣ ਆਪਾਂ ਨੂੰ ਇੱਥੇ ਗੁਰਮੁਖੋ ਪ੍ਰਵਾਨਗੀ ਮਿਲਣੀ ਆ। ਅਤੇ ਗੁਰਮੁਖੋ, ਬਾਕੀ ਹੁਣ ਹੀ ਆਪਣੇ ਕੋਲ ਮੌਕਾ ਵਾ। ਹੁਣ ਵੱਤੇ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਕਿਉਂਕਿ ਹੁਣ ਵੱਤਰ ਆ ਨਾ, ਹੁਣ ਆਪਣਾ ਸਰੀਰ ਚੱਲ ਫਿਰਿਆ ਵਾ। ਪਰ ਗੁਰਮੁਖੋ, ਮਾਲਕ ਆਪਾਂ ਨੂੰ ਗਿਆਨ ਦੇ ਰਿਹਾ, ਨਹੀਂ ਤਾਂ ਇੱਕ ਦਿਨ ਨੈਣੋ ਨੀਰ ਵਹੇ ਤਨ ਖੀਨਾ, ਕੇਸ ਭਏ ਦੁੱਧ ਵਾਣੀ, ਰੂਦਾ ਕੰਠ ਨਾਮ ਨਾ ਉਚਰੇ, ਅਬ ਕਿਆ ਕਰੇ ਪੁਰਾਣੀ। ਗੁਰਮੁਖੋ, ਆਪਾਂ ਸਾਰੇ ਇਸ ਗੱਲ ਤੋਂ ਜਾਣੂ ਆ ਵੀ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ, ਉਹਦੀ ਹਾਲਤ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਆ ਕਿ ਉਹ ਤੋਂ ਬੋਲਿਆ ਨਹੀਂ ਜਾਂਦਾ। ਕਿਉਂਕਿ ਮਾਲਕ ਨੇ ਆਪਾਂ ਨੂੰ ਗਿਆਨ ਦਿੱਤਾ ਵਾ, ਉਦੋਂ ਬੋਲਿਆ ਨਹੀਂ ਜਾਣਾ ਕਿ ਕੇਸ ਵੀ ਚਿੱਟੇ ਹੋ ਗਏ ਅਤੇ ਮੂੰਹ 'ਚੋਂ ਬੋਲਿਆ ਵੀ ਨਾ ਗਿਆ ਅਤੇ ਫਿਰ ਕੀ ਕਰੋਗੇ। ਕਿਉਂਕਿ ਹੁਣ ਵੱਤਰ ਆ, ਧੜਤ ਕਾਇਆ ਸਾਦਕੇ ਵਿੱਚ ਬੀਜ ਕਰਤਾ ਬੀਓ। ਗੁਰਮੁਖੋ, ਜਿਹੜੀ ਮਨ ਨੂੰ ਮੈਲ ਲੱਗੀ ਆ ਨਾ, ਉਹ ਜਦੋਂ ਮੈਲ ਉਤਰੂਗੀ, ਵੱਤਰ ਹੋਜੂ, ਜਦੋਂ ਜੱਟ ਆਪਣੀ ਪੈਲੀ ਬੀਜਦਾ ਨਾ, ਗੁਰਮੁਖੋ ਵੱਤਰ ਦੇ ਵਿੱਚ ਬੀਜਦਾ ਵਾ। ਅਤੇ ਜੇ ਵੱਤਰ ਦੇ ਵਿੱਚ ਬੀਜ ਨਾ ਪਵੇ, ਉਹ ਬੀਜ ਉੱਗਦਾ ਨਹੀਂ ਗਾ। ਇਸ ਕਰਕੇ ਗੁਰਮੁਖੋ, ਗੁਰਬਾਣੀ ਨੇ ਆਖਿਆ ਹੁਣ ਆਪਣੇ ਕੋਲ ਵੀ ਮੌਕਾ ਵਾ, ਹੁਣ ਵੱਤਰ ਆ ਅਤੇ ਨਹੀਂ ਤਾਂ ਕੀ ਖਾਓਗੇ ਅੱਗੇ। ਕਿਉਂਕਿ ਮਾਲਕ ਨੇ ਦੱਸਿਆ ਵਾ, ਨਾਮ ਬਿਨਾਂ ਜੋ ਪਹਿਰੇ ਖਾਏ, ਜਿਉਂ ਜੂਠਨ ਕੁੱਕਰ ਮੂੰਹ ਪਾਏ। ਗੁਰਮੁਖੋ, ਉਸ ਮਾਲਕ ਦੇ ਨਾਂ ਲੈਣ ਤੋਂ ਬਗੈਰ ਜੋ ਵੀ ਆਪਾਂ ਖਾਂਦੇ ਹਾਂ, ਜੋ ਪੀਂਦੇ ਹਾਂ, ਜੋ ਪਹਿਨਦੇ ਹਾਂ, ਅਤੇ ਮਾਲਕ ਨੇ ਸਪਸ਼ਟ ਤੌਰ 'ਤੇ ਦੱਸਤਾ ਵੀ ਜਿਸ ਤਰ੍ਹਾਂ ਇੱਕ ਕੁੱਤਾ ਜੂਠੇ ਭਾਂਡਿਆਂ ਵਿੱਚ ਮੂੰਹ ਪਾਉਂਦਾ ਨਾ, ਉਹਦੀ ਬਰਾਬਰ ਜੇ ਤੁਸੀਂ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਆ, ਰਾਤ ਦਿਵਸ ਕੇ ਕੁੱਕ ਨੇ ਕਬੂ ਤਾਂ ਸੁਣੇ ਕਾਰ, ਕਿਉਂਕਿ ਉਸ ਮਾਲਕ ਨੂੰ, ਉਸ ਪਰਮੇਸ਼ਰ ਨੂੰ ਆਵਾਜ਼ਾਂ ਮਾਰਨੀਆਂ ਵਾ। ਕਿਉਂਕਿ ਆਪਾਂ ਨੂੰ ਦੱਸਿਆ ਵਾ ਆ ਨੇਤਰ ਕੀ ਕਰਨ ਨੂੰ ਮਿਲੇ ਆ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਗੁਰਮੁਖੋ, ਮਾਲਕ ਨੇ ਆਪਣੀ ਜੋਤ ਇਹਨਾਂ ਨੇਤਰਾਂ ਦੇ ਵਿੱਚ ਰੱਖੀ ਆ, ਕਿਉਂਕਿ ਮਨ ਜਿਹੜਾ ਨਾ ਇਹ ਆਪਣੇ ਨੇਤਰਾਂ 'ਚ ਬੈਠਾ ਵਾ। ਇਸੇ ਕਰਕੇ ਗੁਰਮੁਖੋ, ਗੁਰਮੁਖਾ ਕਹਿੰਦੇ ਆ, ਤੁਸੀਂ ਜਦੋਂ ਸਿਮਰਨ ਕਰਨਾ ਨਾ, ਇਹ ਨੇਤਰ ਬੰਦ ਰੱਖਣੇ ਆ। ਜੇ ਗੁਰਮੁਖੋ ਨੇਤਰ ਆਪਣੇ ਬੰਦ ਹੋ ਗਏ, ਤਾਂ ਸਮਝ ਲਓ 70% ਆਪਾਂ ਮਨ ਦੇ ਉੱਤੇ ਕਾਬੂ ਪਾ ਲਿਆ। ਫਿਰ 30%, ਕਿਉਂਕਿ ਇੱਥੇ ਬੈਠੇ ਆਪਾਂ ਕਰਦੇ ਕੁਝ ਸਕਦੇ ਨਹੀਂ ਗੇ। ਗੁਰਮੁਖੋ, ਇੱਥੇ ਬੈਠਿਆਂ ਨੂੰ ਆਪਾਂ ਨੂੰ ਵਿਚਾਰ ਆਉਂਦੇ ਆ, ਉੱਧਰ ਜਾਣਾ ਸੀ, ਇੱਧਰ ਹੋਣਾ ਸੀ, ਆਹ ਕਰਨਾ ਸੀ, ਉਹ ਕਰਨਾ ਸੀ। ਗੁਰਮੁਖੋ, ਆਪੋ ਆਪਣੇ ਮਨਾਂ 'ਚ ਝਾਤੀ ਮਾਰੋ, ਇਹ ਹੁੰਦਾ ਨਾ। ਅਤੇ ਮਾਲਕ ਕਹਿੰਦਾ ਵਾ, ਮੂੰਦ ਲੀਏ ਦਰਵਾਜ਼ੇ ਫਿਰ ਬਾਜੀ ਵਾਲੇ ਅਨਹੱਦ ਬਾਜੇ। ਕਿਉਂਕਿ ਮਾਲਕ ਦੀ ਆਵਾਜ਼ ਆਪਣੇ ਅੰਦਰ ਚੱਲਣ ਦੀ ਆ। ਮਾਲਕ ਆਪਾਂ ਨੂੰ ਸਦਾ ਹੀ ਅੰਦਰ ਵਾਜਾਂ ਮਾਰਦਾ, ਮਨ ਪਿਆਰੇ ਵੇ ਆਓ ਘਰੇ। ਘਰ ਸਰੀਰ ਨੂੰ ਆਖਿਆ, ਸਭ ਕਿਸ ਘਰ ਮੈਂ, ਬਾਹਰ ਕਿਸ ਨਾਹੀਂ, ਬਾਹਰ ਟੋਲੇ ਸੋ ਪਰਮ ਭਲਾਹੀ। ਗੁਰਮੁਖੋ, ਮਾਲਕ ਆਪਣੇ ਅੰਦਰ ਆ, ਇਸ ਘਰ ਵਿੱਚ ਆ। ਇੱਥੋਂ ਤੱਕ ਜਿਨ੍ਹਾਂ ਨੇ ਖੋਜਿਆ ਉਹਨਾਂ ਨੇ ਆਪਾਂ ਨੂੰ ਲਿਖ ਕੇ ਦੇ ਦਿੱਤਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ।
ਅਤੇ ਗੁਰਮੁਖੋ ਆਪਾਂ ਨੂੰ ਵੇਖੋ ਕਿੰਨਾ ਸੋਹਣਾ ਕਰਕੇ ਲਿਖ ਕੇ ਦਿੱਤਾ। ਜੇ ਮਾਲਕ ਨੂੰ ਮਿਲਣਾ ਚਾਹੁੰਦੇ ਜੇ ਨਾ ਅਤੇ ਐਡਾ ਵੱਡਾ ਆਪਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਰਚ ਕੇ ਦੇ ਦਿੱਤਾ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਲ ਬੋਚ ਹੈ। ਜਿਹੜਾ ਮਿਲਣਾ ਚਾਹੁੰਦਾ ਵਾ, ਜਿਹਦੇ ਅੰਦਰ ਤੜਫ ਆ, ਅਤੇ ਤੜਫ ਗੁਰਮੁਖੋ ਉਸੇ ਦੇ ਅੰਦਰ ਹੋਊਗੀ, ਜਿਹੜਾ ਜਿਹਨੂੰ ਇਹ ਗਿਆਨ ਹੋਊਗਾ ਕਿ ਮੈਂ ਇੱਥੇ ਆਣ ਕੇ ਵਿਛੜ ਗਿਆ, ਇਸ ਮੇਲੇ 'ਚ ਵਿਛੜ ਗਿਆ ਵਾਂ ਉਸ ਮਾਲਕ ਨਾਲੋਂ, ਅਤੇ ਉਹ ਫਿਰ ਖੋਜ ਸ਼ਬਦ ਮੈਂ ਲੇ। ਇਸ ਕਰਕੇ ਗੁਰਮੁਖੋ ਸਾਰਿਆਂ ਨੇ ਇਹ ਮਾਲਕ ਤੋਂ ਗਿਆਨ ਲੈਣਾ, ਜੋ ਗੁਰਬਾਣੀ ਕਹਿੰਦੀ ਆ ਨਾ ਉਹ ਸੱਚ ਆ, ਅਤੇ ਜਿਹੜੇ ਗੁਰਮੁਖ ਹੁੰਦੇ ਉਹ ਖੋਜ ਲੈਂਦੇ। ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭਲਾਈ। ਅਤੇ ਗੁਰਮੁਖ ਲਾਹਾ ਲੈ ਜਾਂਦੇ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖੋ ਆਪਾਂ ਜਿਹੜਾ ਮਾਲਕ ਤੋਂ ਸਵਾਸਾਂ ਦਾ ਧਨ ਲੈ ਕੇ ਆਏ ਹਾਂ, ਅਤੇ ਜਿਹੜਾ ਸਵਾਸਾਂ ਦਾ ਧਨ ਲੈ ਕੇ ਆਏ ਨਾ, ਇਹਦੇ ਵਟੇ ਇੱਥੋਂ ਆਪਾਂ ਨੂੰ ਨਾਮ ਦਾ ਧਨ ਲੈ ਕੇ ਜਾਣਾ ਵਾ। ਇਹ ਆਪਾਂ ਸਾਰੇ ਜਾਣਦੇ ਹਾਂ, ਹੋਰ ਨਾਲ ਕੁਝ ਨਹੀਂ ਜਾਂਦਾ। ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਨਾ ਕਿਸੇ ਦੇ ਮਾਤਾ ਨੇ, ਪਿਤਾ ਨੇ, ਭੈਣ ਭਰਾ ਕਿਸੇ ਨੇ ਸਾਥ ਨਹੀਂ ਦੇਣਾ। ਗੁਰਮੁਖ ਇਹ ਓਨਾ ਚਿਹਰਾ, ਜਬ ਲੱਕ ਤੇਲ ਦੀਵੇ ਮੁੱਖ ਬਾਤੀ, ਤਬ ਸੂਝੇ ਸਭ ਕੋਈ। ਗੁਰਮੁਖੋ ਜਿਸ ਤਰ੍ਹਾਂ ਇੱਕ ਦੀਵੇ ਦੇ ਵਿੱਚ ਤੇਲ ਆ, ਅਤੇ ਉਸ ਦੀਵੇ ਦੀ ਵਟਤ ਓਨਾ ਚਿਰ ਆ ਜਿੰਨਾ ਚਿਰ ਵਿੱਚ ਤੇਲ ਆ ਅਤੇ ਬੱਤੀ ਜਲ ਰਹੀ ਆ। ਜਦੋਂ ਤੇਲ ਵੀ ਖਤਮ ਹੋ ਗਿਆ ਅਤੇ ਬੱਤੀ ਸੜ ਗਈ ਅਤੇ ਸੁੰਝਾ ਮੰਦਰ ਹੋਈ, ਉਸੇ ਵੇਲੇ ਗੁਰਮੁਖੋ ਹਨੇਰਾ ਆ ਜਾਂਦਾ। ਅਤੇ ਇਸ ਤਰ੍ਹਾਂ ਹੀ ਗੁਰਮੁਖੋ ਆਪਣਾ ਜਿੰਨਾ ਚਿਰ ਸਵਾਸਾਂ ਰੂਪੀ ਧਨ ਆਪਣੇ ਸਵਾਸ ਚੱਲ ਰਹੇ ਆ ਨਾ, ਅਤੇ ਓਨਾ ਚਿਰ ਆਪਣੀ ਵਟਤਾ। ਅਤੇ ਜਿੱਦਣ ਗੁਰਮੁਖੋ ਇਹ ਸਵਾਸ ਖਤਮ ਹੋ ਗਏ, ਸਵਾਸਾਂ ਰੂਪੀ ਪਾਇਆ ਤੇਲ ਖਤਮ ਹੋ ਗਿਆ, ਅਤੇ ਰੇ ਬੋਰੇ ਤੈਨੂੰ ਘਰੀ ਨਾ ਰੱਖੇ ਕੋਈ। ਗੁਰਮੁਖੋ ਸਾਰੇ ਆਪਾਂ ਜਾਣਦੇ ਹਾਂ, ਇਹ ਨਾ ਆਖਿਓ ਉਦੋਂ ਕੋਈ ਵੀ ਨਹੀਂ ਰੱਖਦਾ, ਭਾਵੇਂ ਕਿੰਨਾ ਵੀ ਕਿਸੇ ਦਾ ਨਿਗਦਾ ਹੋਵੇ। ਰੇ ਬੋਰੇ ਤੈਨੂੰ ਘਰੀ ਨਾ ਰੱਖੇ ਕੋਈ, ਉਦੋਂ ਤੇ ਕਾਢੋ ਕਾਢੋ ਹੋਈ ਕਿਤੇ ਇਹ ਨਾ ਹੋਵੇ। ਇਸ ਕਰਕੇ ਗੁਰਮੁਖੋ ਤੂੰ ਰਾਮ ਨਾਮ ਜਪ ਸੋਈ। ਗੁਰਮੁਖੋ ਜਿਹੜਾ ਆਪਾਂ ਆ ਉਪਰਾਲਾ ਕਰ ਰਹੇ ਸਾਰਾ ਪਰਿਵਾਰ ਰਲ ਕੇ ਉਸ ਮਾਲਕ ਦਾ, ਕਿਉਂਕਿ ਉਹ ਮਾਲਕ ਆਪਾਂ ਨੂੰ ਸਵਾਸ ਦੇ ਰਿਹਾ ਅਤੇ ਆਪਾਂ ਗੁਰਮੁਖੋ ਉਹਦਾ ਦਿੱਤਾ ਹੋਇਆ ਕਰਜ਼ਾ ਲਾ ਰਹੇ ਹਾਂ। ਸਵਾਸ ਗੁਰਮੁਖੋ ਬਹੁਤ ਵੱਡ ਮੁੱਲ ਆ, ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਅਤੇ ਗੁਰਮੁਖੋ ਇਤਨੇ ਹੀ ਜਿਹੜੇ ਆਪਾਂ ਨੂੰ ਕੰਨ ਆ, ਇਹ ਸਰਵਣੋਂ ਮੇਰਿਓ ਸੱਚੇ ਸੁਣਨੇ ਨੂੰ ਪਠਾਏ। ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਜਿੱਤ ਸੁਣੀ ਮਨ ਤਨ ਹਰਿਆ ਹੋਇਆ। ਗੁਰਮੁਖੋ ਜਿਹਦੇ ਸੁਣਿਆ ਉਹ ਮਨ ਵੀ ਅਤੇ ਤਨ ਵੀ, ਜਿਹੜੇ ਸ਼ਬਦ ਦੇ ਨਾਲ ਇੱਥੇ ਵੀ ਸੁੱਖ ਅੱਗੇ ਵੀ, ਹਲਤ ਸੁੱਖ ਪਲਤ ਸੁੱਖ ਨਿੱਤ ਸੁੱਖ ਸਿਮਰਨ, ਜਿਹੜੇ ਸਿਮਰਨ ਦੇ ਵਿੱਚ ਸਦਾ ਸੁੱਖ ਆ। ਇਸ ਕਰਕੇ ਗੁਰਮੁਖੋ ਆਪਾਂ ਨੂੰ ਬੜੇ ਸਪਸ਼ਟ ਤੌਰ 'ਤੇ ਗੁਰਬਾਣੀ ਨੇ ਭੇਜ ਦਿੱਤਾ, ਜੇ ਸੁੱਖ ਲੈਣਾ ਚਾਹੁੰਦੇ ਜੋ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦਰੜਾਇਆ। ਗੁਰਮੁਖੋ ਇਸ ਕਰਕੇ ਆਪਾਂ ਨੂੰ ਗੁਰਮੰਤਰ ਦ੍ਰਿੜ ਕਰਨਾ ਪੈਣਾ ਵਾ। ਅਤੇ ਇੱਥੇ ਕੋਈ ਗੁਰਮੁਖੋ ਸੰਗ ਨਾ ਕਰਿਆ ਕਰੋ, ਪਤਾ ਨਹੀਂ ਗਾ, ਕਿਉਂਕਿ ਇਹ ਜਿਹੜਾ ਸਵਾਸਾਂ 'ਤੇ ਇੱਕ ਆਪਣਾ ਨਿਰਭੈ ਆ, ਜੇ ਸਵਾਸ ਆ ਰਹੇ ਆ ਤਾਂ ਆਪਾਂ ਆਦਮੀ ਆ।
ਹਮ ਆਦਮੀ ਹਾਂ ਇੱਕ ਦਮੀ ਮੁੱਲਤ ਮੋਹਿਤ ਨਾ ਜਾਣਾ। ਗੁਰਮੁਖ ਨਹੀਂ ਕੋਈ ਇਸ ਸਰੀਰ ਦੀ ਕੋਈ ਮੋਹਲਤ ਨਹੀਂ ਗਈ, ਕੋਈ ਆਪਾਂ ਨੂੰ ਪੱਕਾ ਭਰੋਸਾ ਨਹੀਂ, ਆਪਾਂ ਇੱਥੇ ਆਏ ਹਾਂ ਵੀ ਵਾਪਸ ਆਪਾਂ ਚਲੇ ਜਾਵਾਂਗੇ, ਕਿਉਂਕਿ ਇੱਕ ਦਮ ਤੇ ਆ ਤੇ ਨਹੀਂ ਤੇ ਮਿੱਟੀ ਦੀ ਢੇਰੀ ਆ। ਇਸ ਕਰਕੇ ਗੁਰਮੁਖੋ ਆਪਾਂ ਵੱਧ ਤੋਂ ਵੱਧ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਵਾਸ, ਜਿਹੜਾ ਸਾਰਾ ਕੁਝ ਆਪਾਂ ਨੂੰ ਦੇ ਰਿਹਾ ਵਾ। ਜਿਨ ਕੀਤੀ ਤਿਸੇ ਨਾ ਜਾਣੇ ਅੰਨਾ, ਗੁਰਮੁਖੋ ਗੁਰਬਾਣੀ ਨੇ ਇੰਨਾ ਖੋਲ੍ਹ ਕੇ ਸਮਝਾਇਆ ਵਾ, ਤਾਂ ਦੁੱਖ ਸਹੇ ਪ੍ਰਾਣੀਆਂ। ਜੋ ਸਾਰਾ ਕੁਝ ਕਰਨ ਕਰਾਉਣ ਦਿਆ ਗੁਰਮੁਖੋ, ਉਹਨੂੰ ਆਪਾਂ ਭੁੱਲ ਚੁੱਕੇ ਹਾਂ। ਇਸ ਕਰਕੇ ਗੁਰਮੁਖੋ ਆਪਾਂ ਵੱਧ ਤੋਂ ਵੱਧ ਉਸ ਮਾਲਕ ਨੂੰ ਯਾਦ ਰੱਖਣਾ। ਇਸ ਕਰਕੇ ਹੁਣ ਆਪਣਾ ਸਿਮਰਨ ਦਾ ਅਭਿਆਸ ਦਾ ਕਲਾਸ ਦਾ ਸਮਾਂ ਸਮਾਪਤ ਆ ਜੀ। ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਸੰਗਤ ਅਤੇ ਗੁਰੂ ਬਖਸ਼ਣਯੋਗ ਬਖਸ਼ ਲੈਣਾ ਜੀ। ਅਤੀ ਧੰਨਵਾਦੀ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਸਾਡੇ ਟੀਚਰ ਸਾਹਿਬਾਨ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਅਤੇ ਉਹਨਾਂ ਤੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ। ਗੁਰਮੁਖੋ ਵੱਧ ਤੋਂ ਵੱਧ ਸਿਮਰਨ ਨਾਲ ਜੁੜਿਆ ਕਰੋ। ਗੁਰਮੁਖੋ ਆਪਣੀ ਹਰ ਹਫ਼ਤਾਵਾਰੀ ਇਸ ਵੇਲੇ 4 ਵਜੇ ਤੋਂ ਲੱਗ ਕੇ 5 ਵਜੇ ਤੱਕ ਕਲਾਸ ਹੁੰਦੀ ਆ। ਜਿੰਨਾ ਵੀ ਹੋ ਸਕੇ ਇਹ ਘੜੀ ਆਧੀ ਘੜੀ ਆਧੀ ਹੂੰ ਅਤੇ ਆਦ ਗੁਰਮੁਖੋ ਲਾਹਾ ਲਿਆ ਕਰੋ, ਇੱਥੇ ਲਾਹਾ ਲੈਣ ਆਏ ਹਾਂ। ਇਹ ਨਾ ਹੋਵੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ, ਆਪਾਂ ਵੀ ਕਿਤੇ ਦਿੱਤਾ ਹੋਇਆ ਸਮਾਂ ਇਵੇਂ ਗਵਾ ਜੀਏ। ਗੁਰਮੁਖੋ ਥੋੜ੍ਹਾ ਥੋੜ੍ਹਾ ਉਪਰਾਲਾ ਕਰਿਆ ਕਰੋ। ਇਸ ਕਰਕੇ ਹੁਣ ਸਮਾਪਤੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜੇ

ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ

ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਇ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ।

ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੀਤ ਜਗਤ ਕੇ ਈਸਾ ਪਹੁ ਪੁਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ

ਨਮਸਕਾਰ ਤਿਸਹੀ ਕੁਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤ

ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ।

ਆਪ ਆਪਣੀ ਬੁੱਧ ਹੈ ਦਿੱਤੀ, ਬਰਨਤ ਭਿੰਨ ਭਿੰਨ ਤੋਹ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਿਥਮ ਸੰਸਾਰਾ।

ਜੇ ਅਸ ਤੁਝ ਤਵ ਸਰਨੀ ਪਰੇ ਤਿਨਕੇ ਦੁਸਤ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ

ਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੀਰੈ ਘਰ ਤਾਂ ਤੀਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਏ ਵਸਿਆ

ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ।

ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ।

ਸ਼ਬਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਇਤਿਹਾਸਿਕ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਜੋ ਅੱਜ ਨਿਰੰਤਰ ਰੂਪ ਦੇ ਵਿੱਚ ਹਰੇਕ ਇਨਸਾਨ ਵਾਸਤੇ ਸੋਧਰ ਰਹਿਰਾ ਸਾਹਿਬ ਜੀ ਵਿੱਚ ਉਪਦੇਸ਼ ਕੀਤਾ। ਮਹਾਰਾਜ ਜੀ ਨੇ ਆਰੰਭਤਾ ਕੀਤੀ ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਅੱਜ ਦੇ ਸ਼ਬਦ ਰਾਹੀਂ ਬਖਸ਼ਿਸ਼ ਕਰਕੇ ਮਹਾਰਾਜ ਜੀ ਸਮਝਾਉਂਦੇ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਸਤਿਗੁਰੂ ਸਾਹਿਬ ਮਹਾਰਾਜ ਕਹਿ ਲਗੇ ਕਿ ਮਨੁੱਖਾ ਜਨਮ

ਪ੍ਰਾਪਤੀ ਹੋ ਗਈ, ਮਨੁੱਖਾ ਦੇਹ ਪ੍ਰਾਪਤ ਹੋਈ। ਪਰ ਇਹਦਾ ਮੰਤਵ ਕੀ ਹੈ? ਸਤਿਗੁਰੂ ਸਾਹਿਬ ਮਹਾਰਾਜ ਜੀ ਬਚਨ ਕਰਦੇ ਗੋਬਿੰਦ ਮਿਲਨ ਕੀ, ਇਹ ਤੇਰੀ ਬਰੀਆ ਗੋ ਨਾਮ ਇੰਦਰੀਆਂ ਦਾ ਹੈ ਔਰ ਬਿੰਦ ਨਾਮ ਆਸਰੇ ਦਾ ਹੈ, ਜਿਹੜਾ ਸਾਡੇ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੀਆਂ ਦਾ ਉਹ ਆਪ ਆਸਰਾ ਹੈ। ਉਸ ਤੋਂ ਬਾਅਦ ਗੋ ਨਾਮ ਧਰਤੀ ਦਾ ਵੀ ਹੈ, ਬਿੰਦ ਨਾਮ ਆਸਰੇ ਦਾ ਵੀ ਹੈ ਕਿ ਸਮੁੱਚੇ ਸੰਸਾਰ ਅਤੇ ਕਾਇਨਾਤ ਦੀ ਇਸ ਜੀਵਨ ਵਿੱਚ ਰੱਖਿਆ ਕਰਨ ਵਾਲਾ, ਓਟ ਪ੍ਰਗਟ ਕਰਨ ਵਾਲਾ, ਰੱਖਣ ਵਾਲਾ ਉਹ ਅਕਾਲ ਪੁਰਖ ਆਸਰਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਨਸਾਨੀ ਜਨਮ 'ਤੇ ਮਿਲਿਆ ਹੀ ਕੇਵਲ ਇਸ ਕਰਕੇ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ, ਇਹ ਤੇਰੀ ਬਰੀਆ, ਇਹ ਵਾਰੀ ਹੈ ਕਰਤੇ ਪੁਰਖ ਦੇ ਮਿਲਾਪ ਵਾਸਤੇ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁੱਖ ਬੈਠੀਏ ਤਾਂ ਬਹੁਤ ਸੋਹਣਾ ਨਿਰਣਾ ਸਤਿਗੁਰੂ ਸਾਹਿਬ ਜੀ ਨੇ ਸਾਡੇ ਸਨਮੁੱਖ ਕੀਤਾ। ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ 184 ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏਂਦਾ। ਇਹ ਸਤਿਗੁਰੂ ਜੀ ਦੀ ਅਵਸਥਾ ਸਪਸ਼ਟ ਕਰ ਦਿੱਤੀ। ਮਹਾਰਾਜ ਜੀ ਕਹਿਣ ਲੱਗੇ 184 ਜੂਨ ਉਪਾਈ, 84 ਲੱਖ ਜੂਨਾਂ ਪ੍ਰਗਟ ਕਰ ਦਿੱਤੀਆਂ, ਪਰ ਉਹਦੇ ਵਿੱਚ ਮਾਨਸ ਕੋ ਪ੍ਰਭ ਦੀ ਵਡਿਆਈ, ਮਨੁੱਖ ਨੂੰ ਸਭ ਤੋਂ ਵੱਡੀ ਵਡਿਆਈ ਪ੍ਰਗਟ ਕਰਕੇ ਕਰਤੇ ਪੁਰਖ ਨੇ ਇਹ ਦਾਤ ਦਿੱਤੀ। ਪਰ ਮਹਾਰਾਜ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਰੱਖਣਾ ਬਹੁਤ ਲਾਜ਼ਮੀ ਹੈ ਕਿ ਇਸ ਪੌੜੀ 'ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏ ਦਾ। ਸਤਿਗੁਰੂ ਕਹਿਣਗੇ ਜੇ ਇਸ ਪੌੜੀ ਤੋਂ ਡਿੱਗ ਪਏ ਤਾਂ ਫਿਰ ਜੰਮਣਾ ਅਤੇ ਮਰਨਾ ਅਤੇ ਦੁੱਖ ਤਕਲੀਫ ਨਿਰੰਤਰ ਜਾਰੀ ਰਹੇ। ਫਿਰ ਤਾਂ ਇਹ ਹਾਲਾਤ ਬਣੇਗਾ ਕਿ ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ, ਇਸ ਤਰ੍ਹਾਂ ਦਾ ਹਾਲਾਤ ਬਣ ਜਾਂਦਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਇਹਨੂੰ ਸਫਲ ਕਿਵੇਂ ਕਰੀਏ। ਮਨੁੱਖਾ ਜਨਮ 'ਤੇ ਪ੍ਰਾਪਤ ਹੋ ਗਿਆ, ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਵੀ ਕਹਿ ਦਿੱਤਾ ਕਿ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੇ ਬਾਰ। ਦੁਰਲੱਭ ਦਾ ਅਰਥ ਦੁਰਲੱਭ ਹੈ, ਇਹ ਦੁਬਾਰਾ ਦੁਬਾਰਾ ਪ੍ਰਾਪਤ ਨਹੀਂ ਹੁੰਦਾ ਹੈ। ਜੋ ਬਨ ਫਲ ਪਾ ਕੇ ਭੋਏ ਗ੍ਰਹਿ ਬਹੁੜ ਨਾ ਲੱਗਿਆ ਡਰ, ਕਹਿੰਦੇ ਇੱਕ ਵਾਰੀ ਰੁੱਖ ਦੇ ਨਾਲੋਂ ਫਲ ਜ਼ਮੀਨ 'ਤੇ ਟੁੱਟ ਕੇ ਡਿੱਗ ਪਿਆ, ਦੁਬਾਰਾ ਉਹਨੂੰ ਕੋਈ ਜੋੜ ਨਹੀਂ ਸਕਦਾ। ਅਤੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਮਹਾਰਾਜ ਜੀ ਕਹਿਣ ਲੱਗੇ ਇਸ ਪੌੜੀ ਤੋਂ ਜੇ ਇੱਕ ਵਾਰੀ ਡਿੱਗ ਪਏ ਫਿਰ ਦੁਬਾਰਾ ਮੌਕਾ ਨਹੀਂ। ਇੱਥੇ ਤਾਂ ਦੁਬਾਰਾ ਦੁਬਾਰਾ ਜਿਹੜਾ ਹੈ ਫਿਰ ਉਸੇ ਹੀ ਜੂਨਾਂ ਦੇ ਵਿੱਚੋਂ ਲੰਘਣਾ ਪਏਗਾ। ਸਤਿਗੁਰੂ ਸਾਹਿਬ ਦੀ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਇਹਨੂੰ ਸਫਲ ਕਿਵੇਂ ਕਰੀਏ, ਇਹਦੀ ਸਫਲਤਾ ਹੈ, ਇਹਦਾ ਹੱਲ ਹੈ। ਸਤਿਗੁਰੂ ਸਾਹਿਬ ਜੀ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕਹਿ, ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕਹਿ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ, ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕਹਿ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ, ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਵਣ ਅਮੋਲ ਗੁਰ ਬਚਨ ਧਰਨ ਕਹਿ। ਨਾਲ ਹੀ ਜ਼ਿਕਰ ਕਰ ਦਿੱਤਾ ਹਸਤ ਅਮੋਲ ਗੁਰਦੇਵ ਸੇਵ ਕੇ, ਸਫਲ ਚਰਨ ਅਮੋਲ ਪ੍ਰਦਰਸ਼ਨਾ ਕਰਨ ਕਹਿ। ਭਾਈ ਗੁਰਦਾਸ ਸਾਹਿਬ ਜੀ ਦਾ ਨਿਰੰਤਰ ਇਹ ਉਪਦੇਸ਼। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਚਿਰੰਕਾਲ, ਚਿਰੰਕਾਲ ਦਾ ਅਰਥ ਹੁੰਦਾ ਚਿਰਾਂ ਪਾਸੋਂ, ਬਹੁਤ ਲੰਮੇ ਸਮੇਂ ਬਾਅਦ। ਮਾਨਸ ਜਨਮ ਨਿਰਮੋਲ ਪਾਏ, ਮਨੁੱਖਾ ਜਨਮ ਨਿਰਮੋਲ, ਜਿਹਦਾ ਕੋਈ ਮੁੱਲ ਨਹੀਂ ਹੈ, ਨਿਰਮੋਲ ਪਾਏ, ਉਹ ਪ੍ਰਾਪਤ ਹੋ ਗਿਆ। ਸਫਲ ਜਨਮ ਗੁਰ ਚਰਨ ਸਰਨ ਕਹਿ, ਮਹਾਰਾਜ ਜੀ ਕਹਿੰਦੇ ਸਫਲਤਾ ਤਾਂ ਹੈ ਜੇ ਇਹ ਸਰੀਰ ਗੁਰੂ ਦੀ ਚਰਨ ਸ਼ਰਨ ਚੱਲ ਕੇ ਜਾਂਦਾ, ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਸ਼ਬਦ ਰੂਪ ਚਰਨਾਂ ਦੇ ਉੱਪਰ ਧਿਆਨ ਰੱਖਦਾ, ਪਕੜ ਰੱਖਦਾ, ਫਿਰ ਜੀਵਨ ਵਿੱਚ ਪ੍ਰਾਪਤੀ ਹੈ। ਸਫਲ ਜਨਮ ਗੁਰ ਚਰਨ ਸਰਨ ਕਹਿ, ਅਤੇ ਅਗਲੀ ਅਵਸਥਾ ਲੋਚਨ ਅਮੋਲ, ਕਹਿੰਦੇ ਨੇ ਅੱਖਾਂ ਅਮੋਲ ਹੋ ਜਾਣਗੀਆਂ, ਉਦਣ ਕੀਮਤੀ ਬਣ ਜਾਣਗੀਆਂ, ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਜਿੱਦਣ ਗੁਰੂ ਦੇ ਦੀਦਾਰ ਹੋ ਗਏ, ਦਰਸ਼ਨ ਹੋ ਗਏ, ਸਤਿਗੁਰੂ ਕਹਿਣ ਲੱਗੇ ਉਦਣ ਅਮੋਲਕਤਾ ਹੀ ਬਣ ਜਾਏ। ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਸ਼ਰਵਣ ਅਮੋਲ ਗੁਰਬਚਨ ਧਰਨ ਕਹਿ, ਕੰਨ ਤਾਂ

0: ਸਪਲੇ ਹੋ ਜਾਣਗੇ ਜੇ ਇਹ ਗੁਰੂ ਦੇ ਉਪਦੇਸ਼ ਨੂੰ ਅੰਦਰ ਨਿੱਜ ਵਿੱਚ ਲਿਜਾਣਗੇ, ਸੁਣਨਗੇ। ਸੁਣਨ ਦਾ ਅਰਥ ਕੀ ਹੈ? ਸੁਣ ਲੈਣਾ, ਸਾਰੇ ਸੁਣ ਰਹੇ ਹਾਂ, ਅਭਿਆਸ ਸਾਰੇ ਕਰ ਰਹੇ ਹਾਂ, ਨਿਰੰਤਰ ਸਾਡਾ ਸੁਣਨਾ। ਸਾਡੀ ਗੱਡੀ ਵਿੱਚ ਗੁਰਬਾਣੀ ਚੱਲਦੀ ਹੋ ਸਕਦੀ ਹੈ, ਗੁਰੂ ਘਰ ਵਿੱਚ ਗੁਰਬਾਣੀ ਚੱਲ ਰਹੀ ਹੈ, ਨਿਰੰਤਰ ਸਾਡੇ ਘਰ ਵਿੱਚ ਨਿਤਨੇਮ ਕੀਤਾ ਵੀ ਜਾ ਰਿਹਾ ਅਤੇ ਸੁਣਿਆ ਵੀ ਜਾ ਰਿਹਾ। ਪਰ ਸੁਣਨ ਦੀ ਵੀ ਇੱਕ ਅਵਸਥਾ ਹੈ ਕਿ ਸੁਣ ਕੇ ਉਹਨੂੰ, ਜਿਹੜਾ ਭਾਈ ਸਾਹਿਬ ਜੀ ਨੇ ਕਿਹਾ ਕਿ ਸ੍ਰਵਣ ਅਮੋਲ, ਗੁਰਬਚਨ ਧਰਨ ਕੈ, ਗੁਰੂ ਦੇ ਬਚਨ ਨੂੰ ਨਿੱਜ ਵਿੱਚ ਰੱਖਣ ਵਾਸਤੇ ਸਭ ਤੋਂ ਜੇ ਕੋਈ ਕੀਮਤੀ ਚੀਜ਼ ਹੈ ਤਾਂ ਉਹ ਕੰਨ ਹੈ। ਜਦੋਂ ਆਪਾਂ ਪੁਰਾਤਨ ਗ੍ਰੰਥਾਂ ਦੀ ਵਿਚਾਰ ਵੇਖਦੇ ਹਾਂ ਤਾਂ ਉਹਦੇ ਵਿੱਚ ਇੱਕ ਉਦਾਹਰਣ ਪੁਰਾਤਨ ਸਮੇਂ ਦੇ ਗ੍ਰੰਥਾਂ ਦੇ ਵਿੱਚ ਉਹ ਸਾਨੂੰ ਪ੍ਰਾਪਤ ਹੁੰਦੀ ਵੀ ਸੁਣਨਾ ਕਿਵੇਂ ਦਾ ਹੋਵੇ। ਉੱਥੇ ਉਹਨਾਂ ਉਦਾਹਰਣ ਦੇਖ ਕੇ ਸਮਝਾਇਆ ਕਿ ਇੱਕ ਮੁਸੱਵਰ ਜਿਹੜਾ ਪੱਥਰ ਤੋਂ ਕਈ ਤਰ੍ਹਾਂ ਦੀਆਂ ਮੂਰਤੀਆਂ ਤਿਆਰ ਕਰਦਾ, ਉਹਦਾ ਸੁਭਾਅ ਹੁੰਦਾ ਸੀ ਉਹਨੇ ਸਭ ਤੋਂ ਬੇਸ਼ਕੀਮਤੀ ਮੂਰਤੀਆਂ ਤਿਆਰ ਕਰਨੀਆਂ ਅਤੇ ਰਾਜੇ ਦੇ ਦਰਬਾਰ ਵਿੱਚ ਭੇਟਾ ਰੱਖਣੀ, ਉਹਦੇ ਬਰਾਬਰ ਅਤੇ ਉਹਨੂੰ ਕੀਮਤੀ ਮੁੱਲ ਮਿਲਦਾ ਸੀ। ਇੱਕ ਦਿਨ ਹੂ ਬਹੂ ਇੱਕੋ ਜਿਹੀਆਂ ਤਿੰਨ ਮੂਰਤੀਆਂ ਬਣਾਈਆਂ ਅਤੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਪੇਸ਼ ਕਰ ਦਿੱਤੀ। ਰਾਜੇ ਦੇ ਦਰਬਾਰ ਵਿੱਚ ਪੇਸ਼ ਕਰਕੇ ਅਤੇ ਉਹਨਾਂ ਦਾ ਮੁੱਲ ਜਿਹੜਾ ਸੀ ਉਹ ਤੈਅ ਕਰ ਦਿੱਤਾ। ਜਦੋਂ ਉਹਦੇ ਮੁੱਲ ਦੀ ਗੱਲ ਕੀਤੀ ਮੂਰਤੀਆਂ ਇੱਕੋ ਜਿਹੀਆਂ, ਰਾਜੇ ਨੇ ਕਿਹਾ ਵੀ ਪਹਿਲੀ ਮੂਰਤੀ, ਉਹ ਕਹਿੰਦਾ ਵੀ ਇਹਦਾ ਕੋਈ ਮੁੱਲ ਨਹੀਂ, ਫਰੀ ਹੈ। ਦੂਸਰੀ ਮੂਰਤੀ ਉਹ ਕਹਿਣ ਲੱਗਾ ਵੀ ਇਹਦਾ ਥੋੜ੍ਹਾ ਬਹੁਤਾ ਮੁੱਲ ਹੈ ਤੇਰੀ ਇੱਛਾ ਅਨੁਸਾਰ। ਅਤੇ ਜਿਹੜੀ ਮੂਰਤੀ ਤੀਸਰੇ ਨੰਬਰ ਵਾਲੀ ਸੀ ਕਹਿੰਦਾ ਵੀ ਇਹਦਾ ਮੁੱਲ ਤੂੰ ਦੇ ਤਾਂ ਨਹੀਂ ਸਕਦਾ, ਪਰ ਫਿਰ ਵੀ ਮੈਂ ਕਹਿੰਦਾ ਵੀ 100 ਮੋਹਰਾਂ ਸੋਨੇ ਦੀਆਂ ਇਸ ਮੂਰਤੀ ਦੇ ਬਰਾਬਰ 'ਤੇ ਤੈਨੂੰ ਦੇਣੀਆਂ ਪੈਣਗੀਆਂ। ਉਹ ਹੱਸ ਕੇ ਮੁਸਕਰਾ ਕੇ ਕਹਿੰਦਾ ਵੀ ਮੂਰਖ ਬਣਾਉਣ ਵਾਸਤੇ ਤੈਨੂੰ ਮੈਂ ਹੀ ਮਿਲਿਆ ਸੀ। ਮੂਰਤੀਆਂ ਇੱਕੋ ਜਿਹੀਆਂ, ਰੰਗ ਇੱਕੋ ਜਿਹਾ, ਰੂਪ ਇੱਕੋ ਜਿਹਾ, ਕੱਦ ਇੱਕੋ ਜਿਹਾ, ਬਣਾਵਟ ਸਾਰਿਆਂ ਦੀ ਇੱਕੋ ਜਿਹੀ, ਅਤੇ ਫਿਰ ਇਹਦੇ ਵਿੱਚ ਵਖਰੇਵਾਂ ਮੁੱਲ ਵਿੱਚ ਕਿਉਂ? ਤੂੰ ਤਿੰਨੇ ਮੂਰਤੀਆਂ ਦਾ ਮੁੱਲ ਇੱਕ ਵਿੱਚੋਂ ਹੀ ਪ੍ਰਾਪਤ ਕਰ ਰਿਹਾ। ਉਹ ਕਹਿੰਦਾ ਜੀ ਨਹੀਂ, ਇਹ ਤਿੰਨ ਮੂਰਤੀਆਂ, ਇਹਨਾਂ ਤਿੰਨਾਂ ਵਿੱਚ ਬਹੁਤ ਵੱਡਾ ਅੰਤਰ ਅਤੇ ਬਹੁਤ ਵੱਡਾ ਉਪਦੇਸ਼ ਬੈਠਾ ਹੋਇਆ। ਕਹਿੰਦਾ ਫਿਰ ਭੇਦ ਦੱਸੋ। ਉਹਨੇ ਕਿਹਾ ਵੀ ਇੱਕ ਤੀਲਾ ਮੰਗਵਾਇਆ ਜਾਏ। ਉਹਨੇ ਮੋਰ ਦੇ ਪੰਖ ਦਾ ਇੱਕ ਤੀਲਾ ਮੰਗਵਾ ਲਿਆ। ਇੱਕ ਤੀਲਾ ਮੰਗਵਾਉਣ ਤੋਂ ਬਾਅਦ ਉਹਨੇ ਰਾਜਨ ਦੇ ਸਾਹਮਣੇ ਕਿਹਾ, ਕਹਿੰਦਾ ਵੀ ਆਹ ਤੀਲਾ ਫੜੋ ਅਤੇ ਪਹਿਲੀ ਮੂਰਤੀ ਦੇ ਕੰਨ ਵਿੱਚ ਮਾਰ ਦਿਓ। ਉਹਨੇ ਪਹਿਲੀ ਮੂਰਤੀ ਦੇ ਕੰਨ ਵਿੱਚ ਮਾਰਿਆ ਅਤੇ ਤੀਲਾ ਇੱਧਰਲੇ ਪਾਸਿਓਂ ਵੱਜਾ ਅਤੇ ਦੂਸਰੇ ਕੰਨ ਥਾਣੀ ਬਾਹਰ ਆ ਗਿਆ। ਦੂਸਰੇ ਕੰਨ ਥਾਣੀ ਜਦੋਂ ਬਾਹਰ ਆ ਗਿਆ, ਕਹਿੰਦਾ ਵੀ ਹੁਣ ਦੂਸਰੀ ਮੂਰਤੀ ਲਿਆਂਦੀ ਉਹਦੇ ਸਾਹਮਣੇ, ਉਹਦੇ ਕੰਨ ਵਿੱਚ ਤੀਲਾ ਮਾਰਿਆ ਅਤੇ ਮੁੱਖ ਰਾਹੀਂ ਬਾਹਰ ਆ ਗਿਆ। ਉਹਨੇ ਜਦੋਂ ਤੀਸਰੀ ਮੂਰਤੀ ਸਾਹਮਣੇ ਲਿਆ ਕੇ ਰੱਖੀ, ਉਹ ਤੀਲਾ ਜਦੋਂ ਉਹਨੇ ਕੰਨ ਵਿੱਚ ਮਾਰਿਆ, ਉਹ ਅੰਦਰ ਜਾਂਦਾ ਜਾਂਦਾ ਅਖੀਰ ਉਹਦੇ ਹੱਥ ਵਿੱਚੋਂ ਛੁੱਟ ਕੇ ਅੰਦਰ ਹੀ ਡਿੱਗ ਪਿਆ, ਬਾਹਰ ਨਹੀਂ ਆ ਸਕਿਆ। ਮੁਸੱਵਰ ਕਹਿੰਦਾ ਵੀ ਰਾਜਨ ਕੁਝ ਸਮਝ ਲੱਗੀ, ਕੁਝ ਪੱਲੇ ਪਿਆ ਕਿ ਨਹੀਂ ਵੀ ਇਸ ਮੂਰਤੀ ਦੀ ਕੀਮਤ ਏਡੀ ਵੱਡੀ ਕਿਉਂ? ਆਖਿਆ ਵੀ ਮੈਨੂੰ ਤਾਂ ਕੋਈ ਸਮਝ ਨਹੀਂ ਪਈ। ਆਖਿਆ ਵੀ ਇਹ ਸਰੋਤਿਆਂ ਦੇ ਗੁਣ ਨੇ, ਇਹ ਮੂਰਤੀਆਂ ਨਹੀਂ, ਇਹ ਤੈਨੂੰ ਸਰੋਤਿਆਂ ਦੇ ਗੁਣ ਦੱਸੇ ਨੇ। ਸੁਣਨ ਵਾਲੇ ਪਹਿਲੀ ਤਰ੍ਹਾਂ ਦੇ ਵੀ ਇੱਕ ਬੰਨਿਓ ਸੁਣਿਆ ਅਤੇ ਇੱਧਰਲੇ ਬੰਨਿਓ ਬਾਹਰ ਨਿਕਲ ਗਿਆ, ਨਾ ਗ੍ਰਹਿਣ ਕੀਤਾ ਨਾ ਵਿਚਾਰ ਕੀਤੀ, ਇੱਧਰੋਂ ਰਸ ਲਿਆ ਇੱਧਰੋਂ ਬਾਹਰ ਕੱਢ ਦਿੱਤਾ। ਦੂਸਰੀ ਤਰ੍ਹਾਂ ਦੇ ਉਹ ਕਹਿੰਦੇ ਵੀ ਇਹਨਾਂ ਇਨਸਾਨਾਂ ਦੀ ਦੁਨੀਆਂ ਵਿੱਚ ਕੋਈ ਕੀਮਤ ਕੋਈ ਕਦਰ ਨਹੀਂ ਹੈ, ਇਹਨਾਂ ਨੂੰ ਕੋਈ ਪ੍ਰਵਾਨ ਨਹੀਂ ਚੜ੍ਹਾਇਆ ਜਾ ਸਕਦਾ, ਕਿਉਂਕਿ ਜਿਹਨੇ ਇੱਕ ਬੰਨਿਓ ਸੁਣ ਕੇ ਦੂਜੇ ਬੰਨਿਓ ਬਾਹਰ ਕੱਢ ਦਿੱਤਾ ਉਪਦੇਸ਼ ਨੂੰ, ਉਹਦੇ ਵਿੱਚ ਕੋਈ ਪ੍ਰਾਪਤੀ ਨਹੀਂ, ਉਹਦੇ ਵਿੱਚ ਕੋਈ ਗੁਣ ਨਹੀਂ। ਦੂਸਰੀ ਤਰ੍ਹਾਂ ਦੇ ਬੰਦਿਆਂ ਦਾ ਥੋੜ੍ਹਾ ਬਹੁਤਾ ਮੁੱਲ, ਇਸ ਕਰਕੇ ਉਹਨੇ ਕਿਹਾ ਕੰਨ ਵਿੱਚ ਤੀਲਾ ਮਾਰਿਆ, ਮੂੰਹ ਰਾਹੀਂ ਬਾਹਰ ਆ ਗਿਆ, ਉਹਨਾਂ ਨੇ ਸੁਣਿਆ ਜ਼ਰੂਰ, ਪਰ ਸੁਣਨ ਤੋਂ ਬਾਅਦ ਚਾਰ ਬੰਦਿਆਂ ਵਿੱਚ ਜਾ ਕੇ ਉਪਦੇਸ਼ ਦੇਣ ਲੱਗ ਪਏ। ਸੁਣ ਤਾਂ ਲਿਆ, ਪਰ ਚਾਰ ਬੰਦਿਆਂ ਵਿੱਚ ਉਹਨਾਂ ਨੇ ਉਪਦੇਸ਼ ਦੇਣਾ ਸ਼ੁਰੂ ਕੀਤਾ ਵੀ ਇਹਦੇ ਵਿੱਚ ਵੀ ਕੋਈ ਥੋੜ੍ਹਾ ਜਿਹਾ ਗੁਣ ਰਹਿ ਗਿਆ ਵੀ ਚਲੋ ਉਹਨਾਂ ਸੁਣਿਆ, ਅਤੇ ਕਿਸੇ ਨੂੰ ਕੁਝ ਦੱਸਣ ਦੀ ਯੋਗਤਾ ਆ ਗਈ। ਪਰ ਅਸਲ ਵਿੱਚ ਜਦੋਂ ਤੀਸਰੀ ਮੂਰਤੀ ਦੇ ਕੰਨ ਵਿੱਚ ਤੀਲਾ ਮਾਰਿਆ ਅਤੇ ਅੰਦਰ ਰਹਿ ਗਿਆ, ਕਹਿਣ ਲੱਗੇ ਇਹ ਸੁਣਨ ਬਿਰਤੀ ਹੈ ਮਹਾਤਮਾ ਦੀ, ਜਿਹੜਾ ਗੁਰਮੁਖ ਇੱਕ ਵਾਰੀ ਕੰਨਾਂ ਰਾਹੀਂ ਸੁਣਦਾ ਹੈ ਉਹ ਨਾ ਮੁੱਖ ਰਾਹੀਂ ਬਾਹਰ ਕੱਢਦਾ ਨਾ ਕੰਨਾਂ ਰਾਹੀਂ ਬਾਹਰ ਕੱਢਦਾ, ਉਹ ਆਪਣੇ ਨਿੱਜ ਵਿੱਚ ਕਰਤੇ ਪੁਰਖ ਦੇ ਨਾਮ ਨੂੰ ਟਿਕਾ ਕੇ ਰੱਖਦਾ, ਉਹ ਉਪਦੇਸ਼ ਨੂੰ ਆਪਣੇ ਨਿੱਜ ਵਿੱਚ ਟਿਕਾ ਕੇ ਰੱਖਦਾ, ਉਹ ਰੌਲਾ ਨਹੀਂ ਪਾਉਂਦਾ ਹੈ ਸਾਰੇ ਪਾਸੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਪਹਿਲਾਂ ਕਹਿ ਦਿੱਤਾ ਵੀ ਜਿਹਦਾ ਰੌਲਾ ਪੈ ਰਿਹਾ ਹੈ ਸਾਰੇ ਪਾਸੇ, ਸਮਝ ਲੈਣਾ ਵੀ ਕੱਖ ਵੀ ਕੋਲ ਨਹੀਂ ਹੈ। ਇਸ ਕਰਕੇ ਅਤੇ ਤੀਸਰੀ ਮੂਰਤੀ ਦੀ ਕੀਮਤ ਇਸ ਕਰਕੇ 100 ਮੋਹਰਾਂ ਰੱਖੀ ਸੀ ਰਾਜਨ, ਇਹ ਤੋਂ ਤੈਨੂੰ ਇਹ ਗੱਲ ਨਿਰੰਤਰ ਜਾਰੀ ਰਹੇਗੀ, ਚੇਤੇ ਵਿੱਚ ਰਹੇਗੀ ਵੀ ਸੁਣਨਾ ਤਾਂ ਹੈ ਪਰ ਨਿੱਜ ਵਿੱਚ ਵੀ ਟਿਕਾਉਣਾ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹਦਾ ਜ਼ਿਕਰ ਕੀਤਾ, ਕਹਿੰਦੇ ਨੇ ਸ਼ਰਵਣ ਅਮੋਲ ਗੁਰਬਚਨ ਧਰਨ ਕਹਿ, ਕੰਨ ਉਦਨ ਸਫਲ ਹੋ ਜਾਣਗੇ ਜਿੱਦਣ ਇਹਨਾਂ ਕੰਨਾਂ ਦੇ ਵਿੱਚ ਕਰਤੇ ਪੁਰਖ ਦਾ ਉਪਦੇਸ਼ ਸੁਣਨ ਦੀ ਯੋਗਤਾ ਤਾਂ ਹੋਏਗੀ ਪਰ ਨਿੱਜ ਵਿੱਚ ਟਿਕਾ ਲੈਣ ਦੀ ਬਿਰਤੀ ਵੀ ਹੋ ਜਾਏ। ਇਹ ਸਤਿਗੁਰੂ ਸਾਹਿਬ ਜੀ ਦੇ ਘਰ ਦਾ ਉਪਦੇਸ਼ ਹੈ। ਅਗਲੀ ਅਵਸਥਾ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਕਹਿੰਦੇ ਨੇ ਲੋਚਨ ਅੱਖਾਂ ਤਾਂ ਸਫਲੀਆਂ ਨੇ ਜੇ ਗੁਰੂ ਦੇ ਕੀਮਤੀ ਬੇਸ਼ਕੀਮਤੀ ਦੀਦਾਰ ਕਰ ਲਏ, ਦਰਸ਼ਨ ਕਰ ਲਏ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਦਰਸ਼ਨਾਂ ਤੋਂ ਬਹੁਤ ਵੱਡੀ ਦਾਤ ਦਿੱਤੀ। ਭਗਤ ਫਰੀਦ ਸਾਹਿਬ ਜੀ ਤੋਂ ਪੁੱਛ ਕੇ ਵੇਖੋ, ਕਹਿੰਦੇ ਨੇ ਵੀ ਇਹ ਦੋਏ ਨੈਣਾ ਮਤ ਛੂਹੋ ਪਿਰ ਦੇਖਣ ਕੀ ਆਸ, ਸਰੀਰ ਦੀ ਪਰਵਾਹ ਨਹੀਂ ਹੈ ਪਰ ਨੇਤਰਾਂ ਦੀ ਪਰਵਾਹ ਹੈ। ਨੇਤਰਾਂ ਦੀ ਗੱਲ ਕਰੀਏ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਇਹਨਾਂ ਦੀ ਸਫਲਤਾ ਕਿ ਜਿੱਦਣ ਕੋਈ ਨੇਤਰ ਅਮੋਲ ਗੁਰਦਰਸ ਅਮੋਲ ਦੇਖੇ, ਕਹਿੰਦੇ ਲੋਚਨ ਤਾਂ ਸਫਲੇ ਨੇ ਜੇ ਅਸਲ ਦੇ ਵਿੱਚ ਕਰਤੇ ਪੁਰਖ ਦੇ ਦੀਦਾਰਾਂ ਦੀ ਪ੍ਰਾਪਤੀ ਦੇ ਵਿੱਚ ਬਖਸ਼ਿਸ਼ ਨਾਲ ਭਰ ਜਾਣ। ਇਹ ਸਫਲ ਤਾਂ ਨੇ ਜਿੱਦਣ ਇਹਨਾਂ ਨੂੰ ਕਰਤੇ ਪੁਰਖ ਦੇ ਦੀਦਾਰ ਹੋ ਜਾਣ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਜਾ ਕੇ ਦਰਸ ਪਾਪ ਕੋਟ ਉਤਾਰੇ। ਦਰਸ਼ਨ ਕੀਤਿਆਂ, ਦਰਸ਼ਨ ਸ਼ਬਦ ਕੀ ਹੈ? ਪਹਿਲਾਂ ਜਦੋਂ ਆਪਾਂ ਦਰਸ਼ਨ ਸ਼ਬਦ ਗੁਰਮਤ ਫਿਲਾਸਫੀ ਦੇ ਅਧੀਨ ਪੜ੍ਹਦੇ ਹਾਂ ਤੇ ਦੋ ਸ਼ਬਦ ਆਉਂਦੇ ਆ ਸਾਡੇ ਸਨਮੁੱਖ, ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ। ਆਪਾਂ ਇੱਕ ਕਹਿੰਦੇ ਦੀਦਾਰ ਕਰ ਲੈਣੇ, ਇੱਕ ਕਹਿੰਦੇ ਆ ਦਰਸ਼ਨ ਕਰ ਲੈਣੇ। ਦੀਦਾਰ ਦਾ ਅਰਥ ਕੀ ਹੈ? ਦੀਦਾਰ ਦਾ ਅਰਥ ਹੈ ਕਿ ਜਿੱਥੇ ਆਪਾਂ ਸਤਿਗੁਰੂ ਸਾਹਿਬ ਜੀ ਸਾਹਮਣੇ ਸਾਡੇ ਸਨਮੁੱਖ ਪ੍ਰਕਾਸ਼ਮਾਨ ਸੋਹਣਾ ਰੁਮਾਲਾ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਾਂ, ਇਹਨੂੰ ਦੀਦਾਰ ਕਿਹਾ ਜਾਂਦਾ। ਗੁਰਬਾਣੀ ਵਿੱਚ ਜਦੋਂ ਦਰਸ਼ਨ ਸ਼ਬਦ ਆਏਗਾ ਨਾ, ਉੱਥੇ ਫਿਰ ਦਰਸ਼ਨ ਸ਼ਬਦ ਦੇ ਅਰਥ ਇਸ ਪ੍ਰਕਾਰ ਹੋਣਗੇ ਕਿ ਬਾਹਰੀ ਦੀਦਾਰਾਂ ਨੂੰ ਛੱਡ ਕੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਉਪਦੇਸ਼ ਲਿਖਿਆ ਹੈ ਉਸ ਉਪਦੇਸ਼ ਨੂੰ ਆਪਣੇ ਨਿੱਜ ਦੇ ਵਿੱਚ ਟਿਕਾ ਕੇ ਮਹਿਸੂਸ ਕਰ ਲੈਣਾ, ਉਹ ਦਰਸ਼ਨ ਕਰਾਰ ਦਿੱਤਾ ਜਾਂਦਾ। ਦਰਸ਼ਨ ਜਿਵੇਂ ਆਪਾਂ, ਮੈਂ ਛੋਟੀ ਜਿਹੀ ਉਦਾਹਰਨ ਫਿਰ ਦੇ ਦਿਆਂ, ਆਪਾਂ ਬਾਹਰੋਂ ਕਿਸੇ ਵਿਅਕਤੀ ਨੂੰ ਵੇਖਦੇ ਹਾਂ, ਆਪਾਂ ਕਹਿੰਦੇ ਹਾਂ ਵੀ ਦਰਸ਼ਨ ਹੋ ਗਏ, ਨਹੀਂ ਅਸਲ ਵਿੱਚ ਉਹਦੇ ਦੀਦਾਰ ਹੋਏ। ਦਰਸ਼ਨ ਉਦੋਂ ਹੋਣਗੇ ਜਦੋਂ ਉਹ ਬੋਲੇਗਾ, ਉਹਦਾ ਸੁਭਾਅ ਕੀ ਹੈ, ਉਹਦੀ ਵਿਚਾਰਧਾਰਾ ਕੀ ਹੈ, ਉਹਦੀ ਸੋਚ ਕੀ ਹੈ, ਉਹ ਕਿੱਥੇ ਖਲੋਤਾ ਹੈ, ਉਹ ਕਿਸ ਵਿਚਾਰਧਾਰਾ ਦਾ ਪਾਤਰ ਹੈ, ਉਹਨੂੰ ਦਰਸ਼ਨ ਸ਼ਬਦ ਕਿਹਾ ਜਾਂਦਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਲੋਚਨ ਅਮੋਲ, ਲੋਚਨ ਅੱਖਾਂ ਉਦਣ ਕੀਮਤੀ ਹੋ ਗਈਆਂ, ਕਿੱਦਣ? ਗੁਰਦਰਸ਼ ਅਮੋਲ ਦੇਖੇ, ਜਿੱਦਣ ਗੁਰੂ ਦੇ ਅਮੋਲਕ ਦਰਸ਼ਨਾਂ ਨੂੰ, ਦੀਦਾਰਾਂ ਨੂੰ ਅਸੀਂ ਜੀਵਨ ਦੇ ਵਿੱਚ ਮਹਿਸੂਸ ਕਰ ਲਿਆ, ਪ੍ਰਾਪਤ ਹੋ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਤਾਂ ਕਿਹਾ ਦਰਸ਼ਨ ਦੇਖ ਜੀਵਾਂ, ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ, ਮੇਰਾ ਜੀਵਨ ਵਿੱਚ ਸ੍ਰੇਸ਼ਟ ਬਖਸ਼ਿਸ਼ ਵਾਲਾ ਕਰਮ ਹੀ ਇਹ ਹੈ ਕਿ ਮੈਨੂੰ ਤੁਹਾਡੇ ਦੀਦਾਰ ਹੋ ਜਾਣ, ਦਰਸ਼ਨ ਹੋ ਜਾਣ। ਇਸੇ ਕਰਕੇ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਉ ਅਨਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹਉਂ ਫਿਰੋਂ ਖਜੰਤੀ ਹੈ। ਮੋਹਨ ਦਾ ਅਰਥ ਹੈ ਮੋਹ ਨੂੰ ਹਨ ਕਰ ਦੇਣ ਵਾਲਾ, ਮੋਹ ਨੂੰ ਖਤਮ ਕਰ ਦੇਣ ਵਾਲਾ, ਸੰਸਾਰਿਕ ਮੋਹ ਤੋਂ ਨਿਵਿਰਤੀ ਕਰ ਦੇਣ ਵਾਲਾ। ਹਉਂ ਫਿਰੋਂ ਖਜੰਤੀ ਆ, ਮੇਰੇ ਅੰਦਰ ਖੋਜ ਹੈ, ਭਾਵਨਾ ਹੈ ਦਰਸ਼ਨਾਂ ਦੀ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਇੱਥੋਂ ਤੱਕ ਕਿਹਾ ਕਿ ਤਿਸ 10 ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ, ਵੀ ਜੇ ਮੈਨੂੰ ਕੋਈ ਤੁਹਾਡੀ 10 ਵੀ ਪਾ ਦੇ ਨਾ, ਦੀਦਾਰਾਂ ਵਾਲਾ ਜਿਹੜਾ ਅੰਦਰੋਂ ਜੁੜਿਆ ਹੋਵੇ, ਕਹਿੰਦੇ ਨੇ ਤਿਸ ਦਸ ਪਿਆਰੇ ਕਰਤੇ ਪੁਰਖ, ਜੇ ਮੈਨੂੰ ਕੋਈ ਤੇਰੀ ਦਸ ਪਾ ਦੇ ਨਾ, ਸਿਰ ਧਰੀ ਉਤਾਰੇ ਮੈਂ ਸਿਰ ਲਾ ਕੇ ਉਹਦੇ ਅੱਗੇ ਰੱਖ ਦਿਆ। ਇੱਕ ਭੋਰੀ ਦਰਸ਼ਨ ਦੀਜਾ, ਇੱਕ ਨਿਮਖ ਮਾਤਰ ਦਰਸ਼ਨਾਂ ਵਾਸਤੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਹਾ ਕਿ ਜੀਵਨ ਦੇ ਵਿੱਚ ਕਰਤੇ ਪੁਰਖ ਦੇ ਦਰ ਦੇ ਪ੍ਰਥਾਏ ਜਦੋਂ ਇਸ ਤਰ੍ਹਾਂ ਦੀ ਭਾਵਨਾ ਬਣਦੀ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਅਗਲੀ ਅਵਸਥਾ, ਨਾਸਕਾ ਅਮੋਲ ਚਰਨਾਰ ਬਿੰਦ ਵਾਸਨਾ ਕੇ। ਨਾਸਕਾ ਦੁਨਿਆਵੀ ਸੁਗੰਧੀਆਂ ਨੂੰ ਛੱਡ ਕੇ ਗੁਰੂ ਦੇ ਚਰਨ ਕਮਲਾਂ ਦੀ ਸੁਗੰਧੀ 'ਤੇ ਟਿਕ ਜਾਏ, ਇਹੀ ਪ੍ਰਾਪਤੀ ਹੈ ਨਾ ਦੁਨਿਆਵੀ ਸੁਗੰਧੀਆਂ। ਕਿਉਂਕਿ ਅੱਜ ਦੇ ਸਮੇਂ ਵਿੱਚ ਸੁਗੰਧੀ ਫੈਸਲਾ ਕਰਦੀ ਹੈ ਕਿ ਤੁਹਾਡੇ ਅੰਦਰ ਵਾਸ਼ਨਾ ਪੈਦਾ ਕਰਨੀ। ਅੱਜ ਤੁਸੀਂ ਦੁਕਾਨਾਂ 'ਤੇ ਚਲੇ ਜਾਓ ਅਤੇ ਇਤਰ ਵੀ ਲੈਣ ਚਲੇ ਜਾਓਗੇ ਅਤੇ ਉਹ ਪਹਿਲਾਂ ਤੁਹਾਨੂੰ ਵੇਖਣ ਦੱਸਣਗੇ ਚੰਗੇ ਤਰੀਕੇ ਨਾਲ ਵੀ ਤੁਸੀਂ ਵਰਤਣਾ ਕਿੱਥੇ। ਧਾਰਮਿਕ ਅਸਥਾਨਾਂ ਵਾਸਤੇ ਹੋਰ, ਵਿਆਹ ਦੇ ਸਮਾਗਮਾਂ ਵਾਸਤੇ ਹੋਰ, ਕੋਈ ਮਾਤਮ ਦਾ ਸਮਾਗਮ ਉਹਦੇ ਵਾਸਤੇ ਕੁਝ ਹੋਰ। ਇਹਦਾ ਅਰਥ ਕੀ ਹੈ ਕਿ ਜਿਸ ਤਰ੍ਹਾਂ ਦੀ ਸੁਗੰਧੀ ਉਸੇ ਤਰ੍ਹਾਂ ਦਾ ਉਹਦਾ ਕਰਮ, ਔਰ ਇਸੇ ਤਰੀਕੇ ਦੇ ਨਾਲ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹਦਾ ਨਿਰਣਾ ਕੀਤਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਤੂੰ ਗੁਰੂ ਦੇ ਚਰਨ ਕਮਲਾਂ ਦੀ ਸੁਗੰਧੀ ਦਾ ਭਵਰਾ ਬਣ। ਨਾਸਕਾ ਅਮੋਲ ਚਰਨਾਰ ਬਿੰਦ ਵਾਸਨਾ ਕੇ, ਨੱਕ ਉਦੋਂ ਸਫਲ ਹੋ ਗਿਆ ਜਿੱਦਣ ਉਹਨੂੰ ਗੁਰੂ ਦੇ ਚਰਨ ਕਮਲਾਂ ਦੀ ਸੁਗੰਧੀ ਦੀ ਸਮਝ ਆ ਗਈ। ਅਤੇ ਅਗਲੀ ਅਵਸਥਾ ਸੀ ਰਸਨਾ ਅਮੋਲ ਗੁਰਮੰਤਰ ਸਿਮਰਨ ਕੈ, ਜਿੱਦਣ ਰਸਨਾ ਦੀ ਕਦਰ ਪਏਗੀ। ਮਹਾਰਾਜ ਜੀ ਕਹਿਣ ਲੱਗੇ ਰਸਨਾ ਉਦਣ ਕੀਮਤੀ ਹੈ ਜਿੱਦਣ ਇਹਦੇ ਵਿੱਚੋਂ ਕਰਤੇ ਪੁਰਖ ਦੀ ਬਾਣੀ ਦਾ ਮੰਤਰ ਅਭਿਆਸ ਪ੍ਰਗਟ ਹੋਏਗਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰੈ ਜਾ ਹਰ ਵਸੈ ਮਨ ਆਏ। ਉਪਦੇਸ਼ ਕੀਤਾ ਨਾ ਇਹ ਰਸਨਾ, ਤੂੰ ਅੰਨ ਰਸ ਰਾਹ 'ਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਣ ਨਾ ਤ੍ਰਿਸ਼ਨਾ ਲਾਗੈ ਆਏ। ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰੈ ਜਾ ਹਰ ਵਸੈ ਮਨ ਆਏ। ਜਿੱਦਣ ਉਹ ਮਨ ਵਿੱਚ ਕਰਤਾ ਪੁਰਖ ਆਪ ਵਸ ਗਿਆ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਦਣ ਰਸਨਾ ਅਮੋਲ ਗੁਰਮੰਤਰ ਸਿਮਰਨ ਕੈ। ਉਦਣ ਰਸਨਾ ਸਾਡੀ ਜ਼ੁਬਾਨ ਸਤਿਗੁਰੂ ਸਾਹਿਬ ਮਹਾਰਾਜ ਦੀ ਕਹਿਣ ਲੱਗੇ ਸਫਲ ਹੋ ਜਾਏ, ਸਾਡਾ ਬੋਲਣਾ ਸਫਲ ਹੈ। ਅਗਲੀ ਅਵਸਥਾ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਹਸਤ ਅਮੋਲ ਗੁਰਦੇਵ ਸੇਵ ਕੇ ਸਫਲ। ਹੱਥ ਸਫਲੇ ਕਿਵੇਂ? ਬੜੀ ਮਿਹਨਤ ਕਰਨ ਵਾਲੇ ਤੁਸੀਂ ਇੱਥੇ ਬੈਠੇ ਹੋ, ਤੁਹਾਡੇ ਹੱਥਾਂ ਦੀ ਕਠੋਰਤਾ, ਤੁਹਾਡੇ ਹੱਥਾਂ 'ਤੇ ਪਏ ਹੋਏ ਨਿਸ਼ਾਨ ਜਾਂ ਛਾਲੇ ਲੋਕਾਂ ਨੂੰ ਪ੍ਰਤੀਕ ਕਰਵਾ ਸਕਦੇ ਆ ਕਿ ਇਹ ਬਹੁਤ ਮਿਹਨਤੀ ਹੈ। ਪਰ ਮਹਾਰਾਜ ਜੀ ਕਹਿਣ ਲੱਗੇ ਲੰਗਰ ਦਾ ਇੱਕ ਬਰਤਨ ਵੀ ਹੱਥ ਨਾਲ ਨਹੀਂ ਮਾਂਜਿਆ ਹੋਏਗਾ ਅਤੇ ਉਸ ਕਿਰਤ ਦਾ ਕੋਈ ਫਾਇਦਾ ਨਹੀਂ ਹੈ। ਜੇ ਇਹ ਹੱਥ ਗੁਰੂ ਦੀ ਸੇਵਾ ਵਾਲੇ ਪਾਸੇ ਤੋਂ ਪਿਛਾਂਹ ਮੁੜਦੇ ਨੇ, ਜੇ ਇਹ ਹੱਥ ਗੁਰੂ ਦੀ ਸੇਵਾ ਵਾਲੇ ਪਾਸੇ ਆਉਣ ਲੱਗਿਆਂ ਡਰਦੇ ਨੇ, ਡਗਮਗਾਉਂਦੇ ਨੇ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਇੱਕ ਗੱਲ ਦਾ ਖਿਆਲ ਕਰਿਓ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਉਹਨਾਂ ਹੱਥਾਂ ਦੀ ਫਿਰ ਸਫਲਤਾ ਨਹੀਂ। ਇਹ ਮਨੁੱਖਾ ਜਨਮ ਫਿਰ ਇਸ ਗੱਲ ਦਾ ਨਿਰਣਾ ਪ੍ਰਤੱਖ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਸੇਵਾ ਵਾਲੇ ਪਾਸੇ ਸਾਡੀ ਇੱਕ ਬਿਰਤੀ ਵੀ ਪ੍ਰਗਟ ਨਾ ਹੋ ਸਕੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ 'ਤੇ ਇੱਕ ਨੌਜਵਾਨ ਮਹਾਰਾਜ ਜੀ ਵਾਸਤੇ ਜਲ ਦੀ ਸੇਵਾ ਲਾ ਕੇ ਆਇਆ। ਮਹਾਰਾਜ ਜੀ ਨੇ ਕਿਹਾ ਜਲ ਛਕਣਾ, ਉੱਠ ਕੇ ਬੜੀ ਤੇਜ਼ੀ ਨਾਲ ਦੌੜਿਆ, ਜਲ ਲਿਆ ਕੇ ਸਤਿਗੁਰੂ ਜੀ ਦੇ ਸਾਹਮਣੇ ਰੱਖਿਆ। ਮਹਾਰਾਜ ਜੀ ਕਹਿੰਦੇ ਵੀ ਜਦੋਂ ਜਲ ਫੜਿਆ ਹੱਥ ਵਿੱਚ, ਕਹਿਣ ਲੱਗੇ ਹੱਥ ਬਹੁਤ ਕੋਮਲ ਨੇ, ਕਿਰਤ ਨਹੀਂ ਕਰਦੇ। ਕਹਿੰਦੇ ਜੀ ਮਹਾਰਾਜ ਰੱਬ ਦਾ ਦਿੱਤਾ ਸਾਰਾ ਕੁਝ ਹੈ, ਕਿਰਤ ਕਰਨ ਦੀ ਲੋੜ ਕੋਈ ਨਹੀਂ, ਬਿਸਤਰੇ ਵਿੱਚ ਪਿਆ ਨੂੰ ਸਾਰਾ ਕੁਝ ਮਿਲੀ ਜਾਂਦਾ। ਬਹੁਤ ਧਨ ਦੌਲਤ ਕੀਮਤ, ਬਹੁਤ ਕੀਮਤੀ ਵਸਤੂਆਂ ਘਰ ਵਿੱਚ ਨੇ, ਲੋੜ ਹੀ ਨਹੀਂ ਕਿਸੇ ਦੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਥੋੜ੍ਹੀ ਵੀ ਮਿਹਨਤ ਨਹੀਂ? ਕਹਿੰਦੇ ਜੀ ਨਾ। ਸਤਿਗੁਰੂ ਕਹਿਣ ਲੱਗੇ ਕਦੀ ਸੇਵਾ ਕੀਤੀ ਹੋਵੇ ਕਿਸੇ ਲੋੜਵੰਦ ਦੀ? ਕਹਿੰਦੇ ਜੀ ਨਹੀਂ। ਮਹਾਰਾਜ ਕਹਿਣ ਲੱਗੇ ਕਦੀ ਗੁਰੂ ਘਰ ਆਣ ਕੇ ਬਰਤਨਾਂ ਦੀ ਸੇਵਾ, ਕਿਸੇ ਜੋੜੇ ਝਾੜੇ ਹੋਣ, ਦਰੀਆਂ ਝਾੜੀਆਂ ਹੋਣ? ਕਹਿੰਦੇ ਨਹੀਂ ਮਹਾਰਾਜ, ਮੈਂ ਤਾਂ ਆਇਆ ਪਹਿਲੇ ਦਿਨ। ਮਹਾਰਾਜ ਜੀ ਕਹਿੰਦੇ ਕਿ ਇੱਕ ਤਿਲ ਵੀ ਸੇਵਾ ਨਹੀਂ? ਆਖਿਆ ਮਹਾਰਾਜ ਸੇਵਾ ਕਰਨੀ ਕਾਹਦੇ ਤੋਂ, ਵੀ ਜਦੋਂ ਸਾਰਾ ਕੁਝ ਤਾਂ ਰੱਬ ਦਾ ਦਿੱਤਾ ਹੈ ਅਤੇ ਸੇਵਾ ਤਾਂ ਤਾਂ ਕਰੀਦੀ ਹੈ ਨਾ ਵੀ ਕੁਝ ਮੰਗ ਰੱਖਣੀ ਹੋਵੇ ਫਿਰ ਜਾ ਕੇ ਤਰਲਾ ਲਈਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਲ ਦਾ ਫੜਿਆ ਹੋਇਆ ਗਲਾਸ ਵਾਪਸ ਕਰਕੇ ਉਸੇ ਵੇਲੇ ਵਾਪਸ ਫੜਾ ਕੇ ਕਿਹਾ ਸੀ, ਪੁੱਤਰਾ ਤੇਰੇ ਹੱਥ ਦਾ ਇਹ ਜਲ ਦਾ ਗਲਾਸ ਵੀ ਹੁਣ ਪ੍ਰਵਾਨ ਨਹੀਂ ਹੋ ਸਕਦਾ। ਮਹਾਰਾਜ ਕਿਉਂ? ਸਤਿਗੁਰੂ ਕਹਿੰਦੇ ਜੇ ਜਿਨ੍ਹਾਂ ਹੱਥਾਂ ਨੇ ਇੱਕ ਰੱਤੀ ਭਰ ਵੀ ਕਿਸੇ ਦੀ ਸੇਵਾ ਨਾ ਕੀਤੀ ਹੋਵੇ, ਦਿਨ ਤੋਂ ਰਾਤ ਦੁਨਿਆਵੀ ਧੰਦਿਆਂ ਅਤੇ ਵਾਸ਼ਨਾਵਾਂ ਵਿੱਚ ਬਲੀਨ ਹੋਵੇ, ਉਹਦੀ ਸਫਲਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਨਹੀਂ। ਜੇ ਸਫਲਤਾ ਚਾਹੁੰਦੇ ਹੋ ਤਾਂ ਫਿਰ ਗੁਰੂ ਕੀ ਬਾਣੀ ਦੇ ਉੱਪਰ ਅਮਲ ਕਰਕੇ ਗੁਰੂ ਦੀ ਸੇਵਾ ਦੇ ਵਿੱਚ ਹਿੱਸਾ ਪਾਈਏ। ਇੱਥੇ ਇਹ ਮਕਸਦ ਨਹੀਂ ਆ ਮੇਰੇ ਨਾਲ ਥਾਲੀ ਮਾਂਜਣ ਵਾਲਾ ਕੌਣ ਹੈ, ਮੇਰੇ ਨਾਲ ਜੋੜੇ ਝਾੜਨ ਵਾਲਾ ਕੌਣ ਹੈ, ਇਹ ਮਕਸਦ ਨਹੀਂ ਹੈ। ਉੱਥੇ ਇਹ ਹੈ ਕਿ ਮੈਂ ਕਿੰਨੇ ਕੁ ਪ੍ਰੇਮ ਨਾਲ ਬਰਤਨ ਮਾਂਜ ਰਿਹਾ, ਮੈਂ ਕਿੰਨੇ ਕੁ ਪ੍ਰੇਮ ਨਾਲ ਜੋੜੇ ਨੂੰ ਚੁੱਕ ਕੇ ਇੱਕ ਪਾਸੇ ਰੱਖ ਰਿਹਾ, ਮੇਰੇ ਮਨ ਵਿੱਚ ਕਿਤੇ ਅਚੇਤ ਮਨ ਵਿੱਚ ਵੀ ਕਿਤੇ ਨਿਰਣਾ ਤਾਂ ਨਹੀਂ ਵੀ ਮੈਨੂੰ ਕੋਈ ਵੇਖ ਰਿਹਾ ਕਿ ਨਹੀਂ ਵੇਖ ਰਿਹਾ। ਮੈਂ ਲੰਗਰ 'ਚ ਝਾੜੂ ਮਾਰ ਰਿਹਾ, ਮੈਨੂੰ ਚਾਰ ਜਾਣਿਆਂ ਨੇ ਆਣ ਕੇ ਕਿਹਾ ਕਿ ਨਹੀਂ ਭਾਈ ਸਾਹਿਬ ਬੜੀ ਸੇਵਾ ਤੁਹਾਡੀ। ਜੇ ਇਹ ਸੁਣਨ ਦੀ ਚਾਹਨਾ ਹੈ ਤਾਂ ਗੁਰਮੁਖੋ ਇੱਕ ਦਿਨ ਸੇਵਾ ਛੁੱਟ ਸਕਦੀ ਹੈ। ਕਿਉਂ? ਕਿਉਂਕਿ ਜੇ ਚਾਰ ਦਿਨ, ਦਸ ਦਿਨ, ਪੰਦਰਾਂ ਦਿਨ ਤੁਹਾਨੂੰ ਕਿਸੇ ਨੇ ਆਣ ਕੇ ਪੁੱਛਿਆ ਹੀ ਨਹੀਂ, ਕਿਹਾ ਹੀ ਨਹੀਂ ਵੀ ਭਾਈ ਸਾਹਿਬ ਬੜੀ ਸੇਵਾ ਕਰਦੇ, ਅਤੇ ਵਿਅਕਤੀ ਫਿਰ ਹੋਰ ਦੂਸਰੇ ਪਾਸੇ ਭਾਲ ਕਰਦਾ ਵੀ ਕਿਸੇ ਹੋਰ ਥਾਂ 'ਤੇ ਚੱਲੀਏ ਜਿੱਥੇ ਚਾਰ ਲੋਕ ਸਿਫਤ ਕਰਨ ਵਾਲੇ ਹੋਣ। ਅਸਲ ਵਿੱਚ ਸੇਵਾ ਦਾ ਅਰਥ ਕੀ ਹੈ? ਮਹਾਰਾਜ ਜੀ ਨੇ ਕਿਹਾ ਸੇਵਾ ਕਰਤ ਹੋਏ ਨਹਿਕਾਮੀ। ਨਹਿਕਾਮੀ ਦਾ ਅਰਥ ਹੈ ਕਿ ਨਿਸ਼ਕਾਮਤਾ। ਬਰਤਨ ਮਾਂਜਣ ਵਾਲਾ ਇਹ ਕਹੇ ਕਿ ਮਹਾਰਾਜ ਤੁਹਾਡੇ ਦਰ 'ਤੇ ਭਾਵਨਾ ਕਰਕੇ ਆਏ, ਇੱਥੇ ਮੰਗ ਕੋਈ ਨਹੀਂ, ਕਿਸੇ ਤਰ੍ਹਾਂ ਦੀ ਮੰਗ ਨਹੀਂ, ਨਿਸ਼ਕਾਮਤਾ, ਇੱਕ ਕਿਨਕਾ ਮਾਤਰ ਵੀ ਇੱਛਾ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ। ਮਹਾਰਾਜ ਕਹਿਣ ਲੱਗੇ ਮਾਲਕ ਦੀ ਪ੍ਰਾਪਤੀ ਹੀ ਉਹਨੂੰ ਹੈ ਅਸਲ ਵਿੱਚ ਜਿਹੜਾ ਸੇਵਾ ਕਰਕੇ ਭੁੱਲ ਜਾਏ। ਉਦਾਹਰਣ ਮੈਂ ਆਪ ਜੀ ਦੇ ਸਨਮੁੱਖ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂ ਕਿਉਂਕਿ ਉਦਾਹਰਣ ਨਾਲ ਸਮਝ ਲੱਗ ਜਾਏਗੀ ਵੀ ਅਸਲ ਵਿੱਚ ਸੇਵਾ ਹੁੰਦੀ ਕੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਇੱਕ ਦੁਆਬੇ ਦੇ ਇਲਾਕੇ ਦਾ ਬਿਆਸ ਦਰਿਆ ਤੋਂ ਪਾਰ ਲੈਣ ਵਾਲਾ ਇੱਕ ਵਿਅਕਤੀ ਜਿਹਨੂੰ ਚਾਰ ਬੰਦੇ ਪੂਜਣ ਵਾਸਤੇ ਆਉਂਦੇ ਸੀ, ਮੱਥਾ ਟੇਕਦੇ ਸੀ। ਜਿੰਨੀਆਂ ਸਖੀ ਸਰਵਰ ਦੀਆਂ ਕਬਰਾਂ ਸੀ ਜ਼ਿਆਦਾਤਰ ਮਾਝੇ ਵਿੱਚ ਜਾਂ ਦੁਆਬੇ ਵਿੱਚ ਇੰਚਾਰਜ ਸੀ ਉਸ ਵੱਲ, ਮੰਨ ਲਓ ਵੀ ਬੇਅੰਤ ਕਬਰਿਸਤਾਨ ਇਹਦੀ ਆਗਿਆ ਵਿੱਚ ਸਨ। ਬੜੇ ਲੋਕ ਇਹਦੇ ਅੱਗੇ ਮੱਥਾ ਟੇਕਦੇ, ਇਹਨੇ ਹਰੇ ਰੰਗ ਦਾ ਚੋਲਾ ਪਹਿਨਣਾ, ਸਿਰ 'ਤੇ ਇਹਨੇ ਮੁਕਟ ਰੱਖਣਾ ਅਤੇ ਹੱਥ ਵਿੱਚ ਇਹਨੇ ਮੋਰ ਪੰਖ ਫੜਨਾ, ਮਾਲਾ ਕਮੰਡਲ, ਪੈਰਾਂ ਵਿੱਚ ਵੀ ਮਾਲਾਂ ਪਾਈਆਂ ਹੋਣੀਆਂ। ਇੱਕ ਦਿਨ ਇਹਨੂੰ ਚਿੱਠੀ ਗਈ ਗੁਰੂ ਅਰਜਨ ਦੇਵ ਮਹਾਰਾਜ। ਮਹਾਰਾਜ ਨੇ ਕਿਹਾ ਵੀ ਇਹਦਾ ਨਾਮ ਸੀ ਬਹਿਲੋ। ਮਹਾਰਾਜ ਜੀ ਕਹਿੰਦੇ ਬਹਿਲੋ ਸਾਰਾ ਕੁਝ ਛੱਡ ਅਤੇ ਗੁਰੂ ਘਰ ਆ ਜਾ, ਤੂੰ ਸਿੱਖ ਹੈ ਗੁਰੂ ਕਾ ਪੁਰਾਤਨ। ਉਹ ਕਹਿੰਦਾ ਜੀ ਮੈਨੂੰ ਸਬੂਤ ਦਿਓ। ਸਤਿਗੁਰੂ ਨੇ ਚਿੱਠੀ ਲਿਖ ਕੇ ਭੇਜੀ, ਸਬੂਤ ਦਿੱਤਾ, ਗੁਪਤ ਗੱਲਾਂ ਪ੍ਰਗਟ ਕਰ ਦਿੱਤੀਆਂ। ਇਹਨੇ ਫਿਰ ਜਿਹੜਾ ਸਿੱਖ ਇਹਨੂੰ ਲੈਣ ਵਾਸਤੇ ਆਇਆ ਉਹਨੂੰ ਕਹਿੰਦਾ ਵੀ ਮੈਂ ਕਬਰਾਂ ਦੀ ਸੇਵਾ ਕਿਵੇਂ ਛੱਡ ਦਿਆਂ, ਵੀ ਮੇਰੇ ਅਧੀਨ ਤਾਂ ਬਹੁਤ ਲੋਕ ਕੰਮ ਕਰਦੇ। ਉਹ ਕਹਿੰਦੇ ਵੀ ਗੁਰੂ ਦਾ ਹੁਕਮ ਹੈ, ਅਸੀਂ ਲੈਣ ਆਏ ਹਾਂ, ਮਰਜ਼ੀ ਤੇਰੀ, ਤੂੰ ਜਾਣਾ ਜਾਂ ਨਹੀਂ ਜਾਣਾ। ਇਹਨੇ ਫਿਰ ਪੂਰੀ ਤਿਆਰੀ ਕੀਤੀ, ਜਿਵੇਂ ਪੀਰਾਂ ਵਾਂਗ ਸੱਜਿਆ। ਇਹਨੇ ਕਿਹਾ ਜੇ ਬੇੜੀ ਬਿਆਸਾ ਤੋਂ ਪਾਰ ਲੰਘ ਗਈ ਤਾਂ ਮੈਂ ਗੁਰੂ ਵਾਲਾ, ਅਤੇ ਜੇ ਰਸਤੇ ਵਿੱਚੋਂ ਮੇਰੇ ਪੀਰ ਨੇ ਮੈਨੂੰ ਵਾਪਸ ਖਿੱਚ ਲਿਆ ਤਾਂ ਮੈਂ ਦੁਬਾਰਾ ਕਦੀ ਗੁਰੂ ਦੇ ਦਰ 'ਤੇ ਨਹੀਂ ਜਾਂਦਾ। ਮੈਂ ਕਿਹਾ ਵੀ ਠੀਕ ਹੈ, ਤੇਰਾ ਭਰੋਸਾ ਸਹੀ। ਤਿਆਰ ਬਰ ਤਿਆਰ ਹੋ ਕੇ ਬੇੜੀ ਵਿੱਚ ਬੈਠਾ, ਬੇੜੀ ਅੱਧ ਦੇ ਵਿੱਚ ਚਲੀ ਗਈ, ਪਿਛਾਂ ਮੁੜ ਕੇ ਵੇਖਦਾ ਵੀ ਕੋਈ ਆਵਾਜ਼ ਬੇੜੀ ਨੂੰ ਕੋਈ ਖਿੱਚੇ, ਪਰ ਉਹ ਕਬਰ ਕਿੱਥੋਂ ਖਿੱਚੇਗੀ। ਕਵੀ ਸੰਤੋਖ ਸਿੰਘ ਕਹਿੰਦਾ ਜਦੋਂ ਅੱਧ ਤੋਂ ਵੀ ਬੇੜੀ ਪਾਰ ਹੋ ਗਈ, ਹੱਥ ਵਿੱਚ ਫੜਿਆ ਹੋਇਆ ਕਮੰਡਲ ਪਹਿਲਾਂ ਬਿਆਸਾ ਦਰਿਆ ਵਿੱਚ ਸੁੱਟਿਆ, ਫਿਰ ਟੋਪੀ ਮੁਕਟ ਲਾ ਕੇ ਸੁੱਟਿਆ, ਤਨ 'ਤੇ ਪਾਇਆ ਚੋਲਾ ਲਾ ਕੇ ਸੁੱਟ ਦਿੱਤਾ, ਮੋਰ ਪੰਖਾਂ ਵਾਲਾ ਚੌਰ ਲਾ ਕੇ ਸੁੱਟ ਦਿੱਤਾ, ਸਾਰੇ ਕੱਪੜੇ ਸੁੱਟਣ ਤੋਂ ਬਾਅਦ ਜਿਹੜਾ ਚੋਲਾ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਸੀ ਉਹ ਪਹਿਨਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਪਹੁੰਚਿਆ, ਮਨ ਵਿੱਚ ਸੀ ਵੀ ਬੜਾ ਮਾਣ, ਬੜਾ ਸਤਿਕਾਰ ਹੋਵੇਗਾ ਜਾਂਦਿਆਂ। ਸਤਿਗੁਰੂ ਜੀ ਦੇ ਸਨਮੁੱਖ ਜਾ ਕੇ ਜਦੋਂ ਮੱਥਾ ਟੇਕਿਆ, ਮਹਾਰਾਜ ਕਹਿਣਗੇ ਇੱਥੇ ਕੀ ਕਰਦੇ ਹੋ, ਸਰੋਵਰ ਦੀ ਸੇਵਾ ਚੱਲ ਰਹੀ, ਸੇਵਾ ਕਰੋ। ਸਰੋਵਰ ਪੱਕਾ ਹੋ ਰਿਹਾ ਸੀ ਉਦੋਂ। ਇੱਕ ਗੱਲ ਬੇਨਤੀ ਕਰਦੇ ਹਾਂ ਵੀ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਦਾ ਸਰੋਵਰ ਹੈ ਨਾ ਅੰਮ੍ਰਿਤਸਰ, ਇਹ ਤਿਆਰ ਕਰਵਾਇਆ ਸੀ ਗੁਰੂ ਰਾਮਦਾਸ ਸਾਹਿਬ ਜੀ ਨੇ, ਹੁਕਮ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ। ਇਹ ਕੱਚਾ ਸੀ ਸਾਰੇ ਪਾਸਿਓਂ, ਪਰ ਜਿਹੜਾ ਪੱਕਾ ਅੱਜ ਰੂਪ ਵੇਖ ਰਹੇ ਹਾਂ ਨਾ, ਉਦੋਂ ਪੱਕਾ ਕਰਵਾਇਆ ਗਿਆ ਸੀ ਅਤੇ ਉਹ ਕਰਵਾਇਆ ਸੀ ਗੁਰੂ ਅਰਜਨ ਦੇਵ ਜੀ ਨੇ। ਜਦੋਂ ਪੱਕਾ ਕਰਨ ਦੇ ਹੁਕਮ ਹੋਏ, ਭਾਈ ਬਹਿਲੋਂ ਨੇ ਪਹਿਲਾਂ ਤਾਂ ਕਈ ਦਿਨ ਲਗਾਤਾਰ ਬੜੀ ਸੇਵਾ ਕੀਤੀ, ਅਤੇ ਹੁਣ ਚੜ੍ਹਤ ਬਹੁਤ ਵੱਡੀ ਸੀ, ਕਹਿੰਦੇ ਵੀ ਅਮੀਰੀ ਬਹੁਤ ਸੀ, ਮਾਇਆ ਬਹੁਤ ਸੀ, ਇੱਕ ਦੋ ਗੇੜੇ ਘਰ ਨੂੰ ਲੱਗੇ, ਮਾਇਆ ਬਹੁਤ, ਸੋਹਣੇ ਚੋਲੇ ਪਾ ਕੇ ਸੇਵਾ ਕਰਨੀ। ਅਤੇ ਇੱਕ ਦਿਨ ਮਨ ਵਿੱਚ ਆਇਆ ਵੀ ਮਨਾ ਕਿਉਂ ਨਾ, ਵੀ ਜਿਹੜੇ ਇੱਟਾਂ ਲੱਗ ਰਹੀਆਂ, ਇੱਟਾਂ ਦੇ ਆਵੇ ਮੈਂ ਖੁਦ ਲਾ ਦਿਆਂ ਮਾਇਆ ਖਰਚ ਕੇ। ਇਹਨੇ ਫਿਰ ਉੱਥੇ ਇੱਟਾਂ ਦਾ ਆਵਾ ਲਾਇਆ, ਜਿਹਨੂੰ ਭੱਠਾ ਕਹਿ ਦਿੰਦੇ, ਇਹਨੇ ਭੱਠਾ ਲਾਇਆ ਉੱਥੇ ਗੁਰੂ ਘਰ ਦੇ ਵਿੱਚ। ਅਤੇ ਇਹਨੇ ਆਸੇ ਪਾਸੇ ਪੁੱਛਿਆ ਵੀ ਇੱਟਾਂ ਪੱਕੀਆਂ ਕਿਵੇਂ ਹੋਣਗੀਆਂ, ਵਧੀਆ ਸੁਰਖ ਇੱਟਾਂ। ਇਹਨੂੰ ਕਿਸੇ ਨੇ ਦੱਸਿਆ ਉਸ ਵਕਤ, ਕਹਿੰਦੇ ਵੀ ਇਹਦੇ ਵਿੱਚ ਮੈਲਾ ਲਿਆ ਕੇ, ਗੋਹਾ ਇਕੱਠਾ ਕਰਕੇ ਲਿਆ ਕੇ ਪਾਓਗੇ ਪਸ਼ੂਆਂ ਦਾ, ਉਹਦੀਆਂ ਪਾਥੀਆਂ ਵੱਡੇ ਆਕਾਰ ਦੀਆਂ ਪੱਥ ਕੇ ਵਿੱਚ, ਜਾਂ ਹੋਰ ਮੈਲਾ ਸੁੱਟੋਗੇ ਲਿਆ ਕੇ ਵਿੱਚ, ਤਾਂ ਇੱਟਾਂ ਬਹੁਤ ਵਧੀਆ ਪੱਕਣਗੇ। ਪਰ ਹੁਣ ਇੰਨੇ ਗੋਹੇ ਦਾ ਪ੍ਰਬੰਧ ਕਿੱਥੋਂ ਹੋਵੇ, ਇੰਨਾ ਮੈਲਾ, ਇੰਨੀਆਂ ਪਾਥੀਆਂ ਕਿੱਥੋਂ ਆਉਣ, ਚੋਲਾ ਪਾਇਆ ਹੋਇਆ। ਇੱਧਰੋਂ ਆਵੇ ਦੀ ਤਿਆਰੀ ਕਰ ਲਈ, ਅਤੇ ਤੁੰਗਾ ਪਿੰਡ, ਸੁਲਤਾਨ ਵਿੰਡ ਪਿੰਡ, ਚਾਟੀ ਵਿੰਡ ਨ ਗੇਟ, ਇਹਦੇ ਅੰਦਰ ਸਾਰੇ ਨਗਰ ਵੱਸਦੇ ਸੀ। ਉਹ ਨਗਰਾਂ ਦੇ ਵਿੱਚ ਘਰਾਂ ਵਿੱਚ ਜਾ ਕੇ ਕਹਿਣਾ ਵੀ ਥੋੜ੍ਹਾ ਥੋੜ੍ਹਾ ਜਿਹੜਾ ਘਰਾਂ ਦੇ ਵਿੱਚ ਪਸ਼ੂਆਂ ਦਾ ਗੋਹਾ ਤੁਸੀਂ ਰੱਖਣਾ, ਮੈਂ ਸੇਵਾ ਵਾਸਤੇ ਲਿਜਾਣਾ। ਇਹਨੇ ਟੋਕਰੀ ਚੁੱਕਣੀ ਅਤੇ ਗੋਹੇ ਨੇ ਰਸਤੇ ਵਿੱਚ ਚੋਂਦੇ ਆਉਣਾ, ਸਾਰਾ ਸਰੀਰ ਮਲੀਨ ਹੋ ਜਾਣਾ, ਲਿਬੜ ਜਾਣਾ। ਲੋਕਾਂ ਕਹਿਣਾ ਚੰਗਾ ਭਲਾ ਸੀ, ਪਤਾ ਨਹੀਂ ਕਿਹੜੇ ਕੰਮਾਂ ਵਿੱਚ ਪੈ ਗਿਆ, ਉਹ ਸੇਵਾ ਕਰ ਲੈ। ਕਹਿੰਦੇ ਇੰਨੀ ਕੁ ਪ੍ਰੇਮ ਨਾਲ ਸੇਵਾ ਕੀਤੀ, ਤਨ ਸਾਰਾ ਲਿਬੜ ਗਿਆ ਅਤੇ ਲੋਕਾਂ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਵੀ ਇਹਦੇ ਤੋਂ ਦੁਰਗੰਧੀ ਆਉਂਦੀ। ਜਿੱਦਣ ਆਵਿਆਂ ਦੇ ਵਿੱਚ ਇੱਟਾਂ ਪੱਕੀਆਂ ਕਰਨ ਵਾਸਤੇ ਲਾਈਆਂ ਗਈਆਂ ਨਾ, ਇੰਨੀ ਮੈਂ ਮੇਰੀ ਮੁੱਕ ਗਈ ਸੀ ਕਿ ਕੋਈ ਸਿੱਖ ਹੁਣ ਬਹੁਤਾ ਨੇੜੇ ਨਹੀਂ ਆਉਂਦਾ। ਅਤੇ ਕਹਿੰਦੇ ਇਤਿਹਾਸ ਕਹਿੰਦਾ ਵੀ ਜਿੱਦਣ ਕਿਤੇ ਪਹਿਲੇ ਦਿਨ ਗੁਰੂ ਘਰ ਆਏ ਸੀ ਨਾ, ਅਤੇ ਸਤਿਗੁਰੂ ਨੇ ਕਿਹਾ ਸੀ ਸੇਵਾ ਕਰੋ, ਅਤੇ ਉਦਣ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਸਾਹਿਬ ਸਤਿਗੁਰੂ ਦੇ ਕੋਲ ਬੈਠੇ ਸੀ। ਅਤੇ ਇਹ ਸਿੱਖਾਂ ਨੂੰ ਜਾ ਕੇ ਕਹਿੰਦਾ ਗੁਰੂ ਸਾਹਿਬ ਜੀ ਦੇ ਸਾਨੂੰ, ਕਹਿੰਦਾ ਜੀ ਮਹਾਰਾਜ ਮੈਂ ਉੱਥੇ ਬਹਿਣਾ। ਸਿੱਖ ਹੁਣ ਭਾਵਨਾ ਵਾਲੇ ਸੀ, ਹੱਸ ਕੇ ਕਹਿੰਦੇ ਵੀ ਨਹੀਂ ਗੁਰਮੁਖਾ, ਉੱਥੇ ਬੈਠਣ ਵਾਸਤੇ ਬੜੀ ਸੇਵਾ ਚਾਹੀਦੀ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਵਰਗੀ ਗੁਰਸਿੱਖੀ ਦੀ ਕਮਾਈ ਚਾਹੀਦੀ ਹੈ। ਬਸ ਉਦਣ ਤੋਂ ਸ਼ੁਰੂ ਹੋ ਗਿਆ। ਜਿੱਦਣ ਸੇਵਾ ਸੰਪੂਰਨ ਹੋਈ, ਨਾਲ ਦੇ ਸਾਥੀਆਂ ਸਿੱਖਾਂ ਨੇ ਇੱਥੋਂ ਤੱਕ ਕਿ ਹੱਥ ਮਿਲਾਉਣਾ ਵੀ ਛੱਡ ਦਿੱਤਾ, ਸੱਤ ਕਰਤਾਰ ਕਹਿਣੀ ਵੀ ਛੱਡ ਦਿੱਤੀ, ਵੀ ਇਹ ਤਾਂ ਗੰਦਗੀ ਨਾਲ ਭਰਿਆ ਰਹਿੰਦਾ ਸਾਰੀ ਸਾਰੀ ਦਿਹਾੜੀ। ਇੰਨੀ ਭਾਵਨਾ ਨਾਲ ਸੇਵਾ ਕੀਤੀ, ਐਸ਼ੋ ਆਰਾਮ ਛੱਡ ਕੇ, ਜਿੱਦਣ ਕਹਿੰਦੇ ਆ ਵੀ ਆਵੇ ਪੱਕਣੇ ਸੀ ਨਾ, ਸਾਰੇ ਆਵਿਆਂ ਦੀਆਂ ਇੱਟਾਂ ਚੈੱਕ ਹੋਣੀਆਂ ਸੀ ਵੀ ਕੀਮਤ ਕਿਹਦੀ ਵਧੀਆ ਜਾਂ ਇੱਟ ਪਕਿਆਈ ਕਿਹਦੀ ਵਧੀਆ। ਉਦਣ ਫਿਰ ਸਭ ਤੋਂ ਪਹਿਲਾਂ ਵਾਰੀ ਆਈ ਵੱਖ ਵੱਖ ਵਿਅਕਤੀਆਂ ਦੀ, ਜਿਹੜੇ ਉਸ ਵੇਲੇ ਦੇ ਮਾਹਰ ਸਨ। ਸਾਰਿਆਂ ਦੇ ਆਵੇ ਪੱਕੇ ਵੇਖੇ ਗਏ। ਜਦੋਂ ਆਵਾ ਵੇਖਿਆ ਭਾਈ ਬਹਿਲੋ ਦਾ, ਸਤਿਗੁਰੂ ਸਾਹਿਬ ਨੇ ਕਿਹਾ ਇਹਦੇ ਵਿੱਚੋਂ ਇੱਟਾਂ ਕੱਢੋ। ਜਦੋਂ ਇੱਟਾਂ ਬਾਹਰ ਕੱਢੀਆਂ ਗਈਆਂ ਅਤੇ ਇੰਨੀਆਂ ਕੁ ਸੁਰਖ ਅਤੇ ਲਾਲ ਰੰਗ ਦੀਆਂ ਇੱਟਾਂ ਪ੍ਰਗਟ ਹੋਈਆਂ, ਸਤਿਗੁਰੂ ਸਾਹਿਬ ਮਹਾਰਾਜ ਨੇ ਸ਼ਬਦ ਵਰਤਿਆ ਨਿਹਾਲ। ਮਹਾਰਾਜ ਕਹਿਣ ਲੱਗੇ ਏਡੀਆਂ ਸੋਹਣੀਆਂ ਇੱਟਾਂ, ਏਡੀਆਂ ਕੀਮਤੀ ਅਤੇ ਪੱਕੀਆਂ ਇੱਟਾਂ ਨੇ, ਆਵਾ ਕਿਹਦਾ ਹੈ? ਵੇਖੋ ਜਦੋਂ ਮੈਂ ਖਤਮ ਹੋ ਜਾਏ, ਮਹਾਰਾਜ ਜੀ ਕਹਿੰਦੇ ਆਵਾ ਕਿਹਦਾ? ਗੱਲ 'ਚ ਪੱਲਾ ਪਾ ਕੇ ਖਲੋਤੇ ਰਹੇ, ਦੱਸ ਹੀ ਨਹੀਂ ਸਕੇ ਵੀ ਦਾਦਾਰ ਮੇਰਾ ਹੈ, ਮੈਂ ਹੀ ਖਤਮ ਹੋ ਗਈ। ਮਹਾਰਾਜ ਜੀ ਕਹਿੰਦੇ ਅਸੀਂ ਪੁੱਛ ਰਹੇ ਹਾਂ, ਦੱਸੋ ਆਵਾ ਕਿਹਦਾ ਹੈ? ਕੋਲ ਖਲੋਤੇ ਸਿੱਖ ਕਹਿੰਦੇ ਮਹਾਰਾਜ ਭਾਈ ਬਹਿਲੋ ਦਾ ਹੈ। ਮਹਾਰਾਜ ਕਹਿਣ ਲੱਗੇ ਉਹ ਭਾਈ ਬਹਿਲੋ ਦੱਸਦਾ ਕਿਉਂ ਨਹੀਂ ਵੀ ਤੇਰਾ ਹੈ? ਕਹਿਣ ਲੱਗੇ ਦਾਤਿਆ ਤੇਰਾ ਤਾਂ ਮੈਂ ਬੜੀ ਦੂਰ ਛੱਡ ਕੇ ਆ ਗਿਆ, ਹੁਣ ਕੇਵਲ ਅਤੇ ਕੇਵਲ ਇਸ ਜੀਵਨ ਵਿੱਚ ਮੈਂ ਮੇਰੀ ਖਤਮ ਕਰ ਦਿੱਤੀ, ਸਤਿਗੁਰੂ ਤੇਰ ਮੇਰ ਮੈਂ ਛੱਡ ਕੇ ਅਤੇ ਤੁਹਾਡੇ ਦਰ ਦੀ ਓਟ ਫੜੀ, ਤੁਹਾਡਾ ਹੀ ਹੈ ਸਾਰਾ ਕੁਛ, ਮੈਂ ਨਾ ਹੀ ਕਛ ਹੋ ਨਹੀਂ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਬਸ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਭਾਈ ਬਹਿਲੋ ਇੱਟਾਂ ਬਹੁਤ ਪੱਕੀਆਂ। ਸਿੱਖਾਂ ਨੇ ਕਿਹਾ ਮਹਾਰਾਜ ਨੇ ਮੈਲਾ ਲਿਆ ਲਿਆ ਕੇ ਗੋਹਾ ਲਿਆ ਕੇ ਪੱਥ ਕੇ ਆਵਿਆਂ ਵਿੱਚ ਪਾਇਆ। ਸਿੱਖ ਤੇ ਮਹਾਰਾਜ ਇਹਦੇ ਨੇੜੇ ਵੀ ਨਹੀਂ ਲੱਗਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬੈਲੋ ਸੱਚ ਹੈ? ਕਹਿੰਦੇ ਮਹਾਰਾਜ ਸੇਵਾ ਕਰ ਰਿਹਾ, ਮੈਨੂੰ ਨਹੀਂ ਪਤਾ ਮੇਰੇ ਨੇੜੇ ਕੌਣ ਲੱਗ ਜਾਂਦਾ ਨਹੀਂ ਲੱਗਦਾ, ਮੇਰਾ ਕੰਮ ਸੇਵਾ ਕਰਨੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਖਿੱਚ ਕੇ ਬਾਂਹ ਅਤੇ ਛਾਤੀ ਨਾਲ ਲਾ ਕੇ ਕਿਹਾ ਸੀ ਭਾਈ ਬੈਲੋ ਸਭ ਤੋਂ ਪਹਿਲਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਹਿੰਦਾ ਸੀ ਨਾ ਭਾਈ ਬੈਲੋ ਮੈਂ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਸਾਹਿਬ ਦੇ ਲਾਗੇ ਬੈਠਣਾ ਹੈ। ਸਵੇਰੇ ਅੰਮ੍ਰਿਤ ਵੇਲੇ ਸੱਦਿਆ, ਸੰਗਤ ਦੇ ਵਿੱਚੋਂ ਸਤਿਗੁਰੂ ਨੇ ਬਾਂਹ ਫੜੀ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਦੇ ਨਾਲ ਬਿਠਾ ਦਿੱਤਾ। ਮਹਾਰਾਜ ਕਹਿਣਗੇ ਭਾਈ ਬੈਲੋ ਸਭ ਤੋਂ ਪਹਿਲਾਂ ਇਸ ਕਰਕੇ ਕਿ ਅੱਜ ਤੇਰੀ ਸੇਵਾ 'ਚ ਤੇਰੀ ਭਾਵਨਾ ਸਫਲ ਹੋ ਗਈ। ਗੁਰਮੁਖੋ ਜਿੰਨੇ ਆਪਾਂ ਇੱਥੇ ਬੈਠੇ ਹਾਂ, ਭਾਈ ਗੁਰਦਾਸ ਸਾਹਿਬ ਜੀ ਦਾ ਸਪਸ਼ਟ ਕਥਨ ਹੈ ਕਿ ਹਸਤ ਅਮੋਲ ਗੁਰਦੇਵ ਸੇਵ ਕੇ ਸਫਲ, ਚਰਨ ਅਮੋਲ ਪਰ ਦਰਸ਼ਨਾ ਕਰਨ ਕੈ। ਚਰਨ ਉਦਨ ਕੀਮਤੀ ਨੇ, ਪੈਰ ਉਦਨ ਸਫਲ ਨੇ ਜਿੱਦਣ ਸਤਿਗੁਰੂ ਸਾਹਿਬ ਜੀ ਦੇ ਦਰ ਦੀ ਪਰਿਕਰਮਾ ਕਰਨੀ ਸ਼ੁਰੂ ਕਰ ਦਿੱਤੀ। ਸਤਿਗੁਰੂ ਕਿਰਪਾ ਕਰੇ, ਪਰਿਕਰਮਾ ਹੀ ਸਾਡੇ ਵਾਸਤੇ ਸਭ ਤੋਂ ਵੱਡੀ ਦਾਤ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਦੇ ਘਰ ਦੇ ਵਿੱਚ ਆਉਣ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਦੇ ਵਿੱਚ ਜੋ ਉਪਦੇਸ਼ ਹੈ ਉਹ ਸਮਝ ਆਏ, ਗੁਰੂ ਕੀ ਮਾਤਾ ਆਏ, ਗੁਰੂ ਵਾਲੇ ਬਣੀਏ। ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਨੇ, ਬਖਸ਼ ਲੈਣਾ ਦੀ ਆਪ ਜੀ ਕਰੋ ਕਿਰਪਾਲਤਾ। ਆਓ ਜੋ ਅਗਲਾ ਸਮਾਗਮ ਹੈ ਵੇਰਵਾ, ਬਹੁਤ ਸਤਿਕਾਰਯੋਗ ਭਾਈ ਪ੍ਰਿਤਪਾਲ ਸਿੰਘ ਜੀ ਮੈਨੇਜਰ ਗੁਰਦੁਆਰਾ ਸਾਹਿਬ, ਉਹ ਆਪ ਜੀ ਦੇ ਸਨਮੁੱਖ ਸਾਰੀ ਵਿਚਾਰ ਦੱਸਣਗੇ। ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਪੁੱਲ ਚੁੱਕ ਦੀ ਖਿਮਾ ਕਰੋ ਕਿਰਪਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਸਨ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਉਹ ਆਪ ਸੰਗਤਾਂ ਨੂੰ ਇੱਕ ਘੰਟੇ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸਜੇ ਰਹਿਣ ਦੀ ਕਿਰਪਾਲਤਾ ਕਰਨੀ। ਅਗਲੇ ਹਫ਼ਤੇ 20 ਤਰੀਕ ਤੋਂ ਲੈ ਕੇ 24 ਤਰੀਕ ਤੱਕ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ।

ਦਸਮ ਪਾਤਸ਼ਾਹ ਮਹਾਰਾਜ ਜੀ ਦੀ ਅਲੌਕਿਕ ਬਖਸ਼ਿਸ਼ ਸੰਗੀਤ ਭੁਜੰਗ ਪ੍ਰਿਆਤ ਛੰਦ ਇਹ ਪਾਵਨ ਸ਼ਸਤਰ ਮਾਲਾ ਵਿੱਚੋਂ ਆਪ ਜੀ ਨੇ ਬਚਨ ਸਰਵਣ ਕੀਤੇ ਜੋ ਇਹ ਵੀਰ ਰਸ ਦੇ ਬਚਨ ਹਨ ਕਿ ਕਿਸ ਤਰ੍ਹਾਂ ਮੈਦਾਨੇ ਜੰਗ ਦੇ ਅੰਦਰ ਜਿਹੜੇ ਸ਼ਸਤਰ ਚੱਲਦੇ ਹਨ ਧਰਮ ਦੀ ਖਾਤਰ ਜਿਹੜੇ ਸ਼ਸਤਰ ਚੱਲਦੇ ਹਨ ਅਤੇ ਕਿਸ ਤਰ੍ਹਾਂ ਉਹ ਸ਼ਸਤਰ ਚੱਲਦੇ ਹਨ ਆਪ ਜੀ ਨੇ ਸਰਵਣ ਕੀਤਾ। ਇੱਕ ਬਹੁਤ ਹੀ ਪਿਆਰੇ ਵੀਰ ਮੇਰੇ ਉਹਨਾਂ ਵੱਲੋਂ ਮੈਨੂੰ ਹੁਕਮ ਹੋਇਆ ਸੀ ਕਿ ਇਹ ਸ਼ਬਦ ਇਹ ਜੋ ਸੰਗੀਤ ਭੁਜੰਗ ਪ੍ਰਿਆਤ ਛੰਦ ਹੈ ਦਸਮ ਪਾਤਸ਼ਾਹ ਜੀ ਦਾ ਇਹ ਗਾਇਨ ਕਰਨਾ ਹੈ ਤਾਂ ਰਾਗ ਮਾਲਕੌਂਸ ਦੇ ਅੰਦਰ ਆਪਾਂ ਨੇ ਸਤਿਗੁਰੂ ਜੀ ਦੀ ਬਖਸ਼ਿਸ਼ ਗਾਇਨ ਕੀਤੀ ਹੈ ਤਾਂ ਆਓ ਹੁਣ ਆਪਾਂ ਸਾਰੇ ਰਲ ਕੇ ਹਾਜ਼ਰੀ

ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਸਾ ਗੁਰੂ ਵੱਡੇ ਭਾਗਾਂ ਨਾਲ ਮਿਲਿਆ, ਗੁਰੂ ਦੀ ਪ੍ਰਾਪਤੀ ਹੋਈ ਹੈ। ਤੋ ਆਓ ਆਪਾਂ ਸਾਰੇ ਰਲ ਕੇ ਪੜ੍ਹੀਏ ਜੀ।

ਔਰ ਸਤਸੰਗਤ ਜੀ ਉਹਨਾਂ ਸ਼ੂਰਵੀਰਾਂ ਨੂੰ ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਨਤਮਸਤਕ ਹੋਈਏ ਕਿ ਧਰਮ ਦੀ ਖਾਤਰ, ਸੱਚ ਦੇ ਖਾਤਰ ਉਹ ਆਪਣਾ ਆਪਾ ਕੁਰਬਾਨ ਕਰ ਗਏ। ਜਿਨ੍ਹਾਂ ਨੂੰ ਸਤ ਸਤ ਨਮਸਕਾਰ, ਕੋਟਾਨ ਕੋਟ ਨਮਸਕਾਰ ਹੈ। ਤੋ ਆਓ ਆਪਾਂ ਰਲ ਕੇ ਪੜ੍ਹਦੇ ਹਾਂ ਜੀ। ਜੀਵਣਾ ਉਹਨਾਂ ਦਾ ਹੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਮਾਲਕ ਵੱਸਦਾ ਹੈ।

ਕੋਟ ਨਮਸਕਾਰ ਹੈ ਜਿਨ੍ਹਾਂ ਨੇ ਜਕਾਰੇ ਗਜਾਉਂਦੇ ਹੋਏ ਆਪਣਾ ਆਪਾ ਕੁਰਬਾਨ ਕੀਤਾ ਧਰਮ ਦੀ ਖਾਤਰ, ਸੱਚ ਦੀ ਖਾਤਰ। ਉਹਨਾਂ ਨੂੰ ਨਤਮਸਤਕ ਹੋ ਰਹੇ ਹਾਂ ਆਪਾਂ ਸਾਰੇ। ਸਤਿਗੁਰੂ ਜੀ ਕਿਰਪਾ ਕਰਨ। ਸਭਨਾਂ ਦੀ ਹਾਜ਼ਰੀ ਲੇਖੇ ਵਿੱਚ ਲਗਾ ਲੈਣ। ਆਪ ਸਾਰਿਆਂ ਨੇ ਰਲ ਮਿਲ ਕੇ ਗੁਰੂ ਦਰ ਦੀਆਂ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰ ਲੈਣ ਔਰ ਪੜ੍ਹੀ ਸੁਣੀ ਬਾਣੀ ਸਾਡੇ ਹਿਰਦੇ ਵਿੱਚ ਵੱਸ ਜਾਏ। ਸੋ ਸੰਗਤ ਜੀ, ਦਸਮ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਆਪਾਂ ਸਰਵਣ ਕੀਤੇ ਹਨ ਵੀਰ ਰਸ ਦੇ। ਤੋ ਸਤਿਗੁਰੂ ਜੀ, ਕਿਉਂਕਿ ਸਾਨੂੰ ਸੰਤ ਵੀ ਬਣਾਇਆ ਅਤੇ ਸਿਪਾਹੀ ਵੀ ਬਣਾਇਆ। ਜਿੱਥੇ ਬੰਦਗੀ ਵੀ ਹੈ ਅਤੇ ਉੱਥੇ ਸ਼ਕਤੀ ਵੀ ਹੈ। ਜਿੱਥੇ ਭਗਤੀ ਹੈ ਉੱਥੇ ਸ਼ਕਤੀ ਵੀ ਜ਼ਰੂਰੀ ਹੈ। ਤੋ ਸਤਿਗੁਰੂ ਜੀ ਦੇ ਬਚਨ ਸਾਡੇ ਹਿਰਦੇ ਵਿੱਚ ਵੱਸਣ ਔਰ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਅਸੀਂ ਯਾਦ ਰੱਖੀਏ, ਕਿਉਂਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ। ਕੌਮ ਨੂੰ ਹਯਾਤੀ ਹੀ ਤਾਂ ਉਹ ਮਿਲਦੀ ਹੈ ਜਦੋਂ ਉਹਨਾਂ ਜਾਬਾਜ਼ਾਂ ਨੇ ਸ਼ਹਾਦਤਾਂ ਦਿੱਤੀਆਂ ਹਨ ਅਤੇ ਸਾਨੂੰ ਜ਼ਿੰਦਗੀ ਮਿਲੀ। ਸਤਿਗੁਰੂ ਜੀ ਕਿਰਪਾ ਕਰਨ, ਸਾਹਿਬਾਂ ਦੇ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵੱਸ ਜਾਣ। ਆਓ ਹੁਣ ਸਾਰੇ ਆਪਾਂ ਰਲ ਕੇ ਅਨੰਦ ਸਾਹਿਬ ਦਾ ਕੀਰਤਨ ਕਰੀਏ ਜੀ।

ਬੋਲਾਂ ਦੀ ਖਿਮਾ ਜੀ। ਪਿਆਰ ਸਹਿਤ ਅਸੀਸ ਬਖਸ਼ੋ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुख कनेरे कोई न जा।

ਕੁਰਬਾ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ।

ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰੇ ਆ, ਸਿੱਖੇ ਕੇ

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ।

ਗੁਰ ਸੰਧਿਆ ਸਮੇਂ ਗੁਰਬਾਣੀ ਪੜ੍ਹਦਿਆਂ ਕੀਰਤਨ ਜਸ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ ਤੋਂ ਸੁਧ

ਖੇ ਕਾਨੂੰ ਵਾਨ ਦੇ ਸ਼ਮ ਵਿੱਚ ਛੋਟਾ ਕੱਲੂ ਘਾਰਾ ਵਾਪਰਿਆ, ਜਿਸ ਵਿੱਚ ਬੇਅੰਤ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਤਿਗੁਰੂ ਜੀ ਆਪ ਜੀ ਦੇ ਗੁਰਸਿੱਖਾਂ ਦੇ ਕੱਲੂ ਘਾਰੇ ਦੇ ਸੰਬੰਧ ਦੇ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਹਾਜ਼ਰੀ ਦਰ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਲਾਉਣਾ ਨੌਜਵਾਨ ਵੀਰਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਉਪਰੰਤ ਸਤਿਗੁਰੂ ਜੀ ਉਹ ਸਮੂਹ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਜੀ ਕੀ ਅਰਦਾਸ, ਸਤਿਗੁਰੂ ਸਮੂਹ ਨੌਜਵਾਨ ਵੀਰਾਂ ਵੱਲੋਂ ਲੰਗਰ ਪ੍ਰਸ਼ਾਦੇ ਦੀ ਸੇਵਾ ਕੀਤੀ ਕਿਰਪਾ ਕਰਨੀ, ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਆਪਸੀ ਪ੍ਰੇਮ ਇਤਫਾਕ ਬਖਸ਼ਣਾ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਦੀਵਾਨਾਂ ਦੀ ਸੰਪੂਰਨਤਾ ਹੋਈ ਸਤਿਗੁਰੂ ਜੀ ਕਰੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਦੂਰੋਂ ਨੇੜਿਓਂ ਚੱਲ ਕਰਕੇ ਆਈ ਪ੍ਰੇਮੀ ਅਤੇ ਨੇਮੀ ਸਮੂਹ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਨੂੰ ਜੀਓ ਆਇਆ। ਸਤਿਗੁਰੂ ਜੀ ਦੇ ਅਸਥਾਨਾਂ ਦੇ ਉੱਪਰ ਅੱਜ ਛੋਟੇ ਘੱਲੂਘਾਰੇ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਗੁਰਮਤਿ ਸਮਾਗਮ ਚੱਲ ਰਹੇ ਸਨ, ਜਿਹਦੇ ਵਿੱਚ ਕੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ। ਉਪਰੰਤ ਸੰਧਿਆ ਸਮੇਂ ਨੌਜਵਾਨ ਵੀਰਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਕੀਤੇ ਗਏ। ਸਮੂਹ ਨੌਜਵਾਨ ਵੀਰਾਂ ਦਾ, ਜਿਨ੍ਹਾਂ ਨੇ ਭਾਵਨਾ ਪ੍ਰੇਮ ਕਰਕੇ ਸਤਿਗੁਰੂ ਜੀ ਦੇ ਅਸਥਾਨਾਂ ਦੇ ਉੱਪਰ ਮਾਇਆ ਕਰਕੇ, ਧਨ ਕਰਕੇ, ਤਨ ਕਰਕੇ, ਸੇਵਾਵਾਂ ਮਨ ਕਰਕੇ ਕੀਤੀਆਂ, ਸਮੂਹ ਸੰਗਤਾਂ ਦਾ, ਨੌਜਵਾਨ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਖਾਸਨ ਹੋਣਗੇ। ਸਤਿਗੁਰੂ ਸਾਹਿਬ ਮਹਾਰਾਜ ਜੀ ਹੁਣ ਸੱਚਖੰਡ ਸਾਹਿਬ ਵਿਖੇ ਬਿਰਾਜਮਾਨ ਹੋਣਗੇ। ਆਪ ਜੀ ਨੇ ਇਕਾਗਰਤਾ ਇਸੇ ਤਰ੍ਹਾਂ ਹੀ ਧਾਰਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ, ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਓ ਸੋਹਿਲਾ ਸਿਵਰਿਓ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭੋਕਾ ਸੋਹਿਲਾ, ਹਉਂ ਵਾਰੇ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਜਿਹੜੇ ਸੰਭਾਲੀਅਨ, ਦੇਖੇ ਗਾ ਦੇ ਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕੌਣ ਸੁਮਾਰ। ਸੰਮਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਦਿਓ ਸਜਣਾ ਸੀ ਸੜੀਆਂ, ਜਿਉਂ ਹੋਵੇ ਸਾਹਿਬ ਸਿਉਮੇਲ। ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ। ਰਾਗਾ ਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰੂ ਗੁਰ ਏਕੋ ਵੇਸ ਅਨੇਕ ਬਾਬਾ। ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚੱਸੀਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋਵਾ। ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇਤੇ ਵੇਸ, ਰਾਖਦਨਾ ਸ੍ਰੀ ਮਹਿਲਾ ਪਹਿਲਾ। ਗਗਨ ਮੈਂ ਥਾਰ ਰਵ ਚੰਦ ਦੀ ਪੱਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪਮਲ ਆਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਦ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਬਦ ਬਿੰਬਲ ਨਨ ਵੇਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲ ਤੁਮ ਓਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸਵਾ।

ਕਾਮ ਕਰੋਧ ਨਗਰ ਭੋ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡਾਓ ਤੁਪਨ ਵੱਡਾ ਹੈ ਰਹਾਓ ਸਾਕਤ ਹਰ ਸਾਧਨਾ ਜਾਣਿਆ ਤਿਨੰਤਰ ਹੋ ਮੈਂ ਕੰਡਾ ਹੈ ਜੂੰ ਜੂੰ ਚਲੈ ਚੁਬੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੰਭਾਲੇ ਦੁੱਖ ਜਨਮ ਮਰਨ ਪਹੁ ਖੰਡਾ ਹੈ ਅਵਨਾਸੀ ਪ੍ਰੁਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕਿਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਚਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਆਏ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਗੇ ਗੁਰੂ ਨਾਨਕ ਲੈਂਦੇ ਆਏ ਫਰੰਗਤ ਗੁਰਤੀ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰੜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰ ਗਾਏ ਘਰ ਨੌਨਦ ਗਾਵੇ ਧਾਇ ਸਭ ਥਾਈ ਹੋਏ ਜੀ ਸਹਾਇ ਧੰਨ ਧੰਨ ਦਸਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਜੀ ਸਹਾਇ ਦਸਮ ਪਾਤਸ਼ਾਹ ਕੇ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਖਾਲਸਾ ਸਿੰਘ ਬਲੋ ਜੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੌਣ ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ। ਆ ਇੱਕ ਦਿਨ ਬੜਾ ਵੱਡਾ ਰਾਜਾ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦਰਬਾਰ ਸਜਿਆ ਹੋਇਆ ਹੈ, ਆ ਕੇ ਨਮਸਕਾਰ ਬਹਾਦਰ ਸ਼ਾਹ ਨੇ ਕੀਤੀ। ਇਹਦੇ ਵੱਲ ਤੱਕ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਮੁਖ ਦੇ ਵਿੱਚੋਂ ਨਿਕਲਿਆ, ਧੰਨ ਗੁਰੂ ਰਾਮਦਾਸ। ਬਹਾਦਰ ਸ਼ਾਹ ਬੜਾ ਹੈਰਾਨ ਹੋਇਆ, ਸੰਗਤ ਵਿੱਚ ਬੈਠਾ ਸੋਚੀ ਜਾਂਦਾ ਹੈ। ਅੱਗੇ ਵੀ ਕਈ ਵਾਰ ਸਤਿਗੁਰਾਂ ਨੂੰ ਮਿਲਿਆ, ਹੋਰ ਵੀ ਸੰਗਤ ਆਉਂਦੀ ਹੈ, ਪਰ ਜਦੋਂ ਮੈਂ ਮਿਲਦਾ ਹਾਂ ਤੇ ਕਿੱਡੇ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਆਖਦੇ ਨੇ ਧੰਨ ਗੁਰੂ ਰਾਮਦਾਸ, ਵੀ ਇਸ ਗੱਲ ਦੇ ਪਿੱਛੇ ਕਿਹੜਾ ਰਾਜ ਛੁਪਿਆ ਹੈ, ਬੈਠਾ ਸੋਚੀ ਜਾਂਦਾ ਹੈ। ਸਤਿਗੁਰੂ ਆਖਣ ਲੱਗੇ, ਕਿਉਂ ਬਈ ਬਹਾਦਰ ਸ਼ਾਹ ਕਿਹੜੀਆਂ ਸੋਚਾਂ ਸੋਚਦਾ ਹੈ, ਕੀ ਸੋਚਦਾ ਹੈ? ਸਤਿਗੁਰੂ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ, ਤੁਸੀਂ ਬੁੱਝ ਗਏ ਹੋ, ਜਾਣ ਗਏ ਹੋ ਮੈਂ ਕੀ ਸੋਚਦਾ। ਤੇ ਸਤਸੰਗੀਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਸੰਗਤ ਨੂੰ ਇੱਕ ਕਿਹੜੀ ਗਾਥਾ ਸੁਣਾ ਰਹੇ? ਕਹਿੰਦੇ ਉਹ ਸਮਾਂ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਦੇ ਵਿੱਚ ਕਾਰ ਸੇਵਾ ਕਰਾ ਰਹੇ ਸਨ। ਗੁਰੂ ਰਾਮਦਾਸ ਮਹਾਰਾਜ ਬਹੁਤ ਸੰਗਤ ਸੇਵਾ ਵਾਸਤੇ ਆਉਂਦੀ, ਆ ਹੁਣ ਵੀ ਸੇਵਾ ਆਉਂਦੀ ਹੈ ਨਾ। ਕੁਝ ਬੰਦੇ ਨਿਸਕਾਮੀ ਹੁੰਦੇ ਨੇ ਤੇ ਕੁਝ ਸੇਵਾਦਾਰ ਜਿਨ੍ਹਾਂ ਨੇ ਦਿਹਾੜੀਦਾਰ ਹੁੰਦੇ ਨੇ, ਆਪਣੀ ਮਿਹਨਤ ਮਜ਼ਦੂਰੀ ਲੈਂਦੇ ਨੇ। ਇਸੇ ਤਰ੍ਹਾਂ ਕੁਝ ਸੇਵਾਦਾਰ ਨਿਸਕਾਮ ਸੇਵਾ ਕਰਨ ਵਾਲੇ ਤੇ ਕੁਝ ਦਿਹਾੜੀ ਵਾਲੇ ਆਉਂਦੇ ਸਨ। ਸਾਰਾ ਦਿਨ ਸੇਵਾ ਹੁੰਦੀ, ਜਦੋਂ ਪੈਂਦੀ ਸ਼ਾਮ ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਆਉਂਦੇ, ਦੋ ਲਾਈਨਾਂ ਲੱਗ ਜਾਂਦੀਆਂ। ਇੱਕ ਕਿਤਾਰ ਦੇ ਵਿੱਚ ਉਹ ਖਲੋ ਜਾਂਦੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਤੇ ਇੱਕ ਪਾਸੇ ਜਿਨ੍ਹਾਂ ਨੇ ਦਿਹਾੜੀ ਲੈਣੀ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਨਿਸ਼ਕਾਮ ਸੇਵਕਾਂ ਕੋਲ ਜਾਂਦੇ, ਕੱਲੇ ਕੱਲੇ ਨੂੰ ਮਿਲਦੇ ਤੇ ਕਿੱਡੀਆਂ ਕਿੱਡੀਆਂ ਅਸੀਸਾਂ ਦਿੰਦੇ। ਫਿਰ ਜਿਨ੍ਹਾਂ ਦੀ ਜਿੰਨੀ ਵੀ ਦਿਹਾੜੀ ਬਣਦੀ ਹੈ, ਦਿਹਾੜੀਦਾਰ ਵੱਲ ਉਧਰ ਜਾਂਦੇ ਤੇ ਜਿੰਨੇ ਜਿੰਨੇ ਕਿਸੇ ਦੇ ਪੈਸੇ ਬਣਦੇ ਨੇ ਦੇ ਦਿੰਦੇ। ਆ ਇੱਕ ਦਿਨ ਦੀ ਗੱਲ ਹੈ, ਸ਼ਾਮ ਦਾ ਵਕਤ ਹੈ, ਦੋ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਸਤਿਗੁਰੂ ਰਹਿਮਤ ਕਰਨ ਆਏ ਨਿਸ਼ਕਾਮ ਸੇਵਕਾਂ ਵੱਲ ਤੇ ਸਤਿਗੁਰੂ ਕੀ ਦੇਖ ਰਹੇ ਨੇ? ਇੱਕ ਬੁੱਢਾ ਬਾਬਾ, ਅੱਤ ਦੀ ਬਜ਼ੁਰਗੀ, ਜਿਹੜਾ ਹਰ ਰੋਜ਼ ਸ਼ਾਮ ਨੂੰ ਦਿਹਾੜੀ ਲੈ ਲੈਂਦਾ ਹੈ ਤੇ ਅੱਜ ਨਿਸ਼ਕਾਮ ਸੇਵਕਾਂ ਵਿੱਚ ਖਲੋਤਾ ਹੈ। ਸਤਿਗੁਰੂ ਨਿਸ਼ਕਾਮ ਸੇਵਕਾਂ ਨੂੰ ਮਿਲ ਰਹੇ ਨੇ, ਅਸੀਸਾਂ ਦੇ ਰਹੇ ਨੇ। ਜਦੋਂ ਇਸ ਦੇ ਕੋਲ ਗਏ ਬਾਬੇ ਦੇ, ਬਾਬਾ ਤੈਨੂੰ ਭੁਲੇਖਾ ਲੱਗ ਗਿਆ ਹੈ, ਇਹ ਸਾਰੇ ਸੇਵਕ ਨਿਸ਼ਕਾਮ ਨੇ, ਉਹ ਲਾਈਨ ਲੱਗੀ ਹੋਈ ਹੈ, ਤੂੰ ਉਧਰ ਖਲੋ, ਮੈਂ ਉਧਰ ਵੀ ਆਵਾਂਗਾ, ਤੂੰ ਭੁਲੇਖੇ ਵਿੱਚ ਲੱਗ ਗਿਆ। ਸਤਿਗੁਰੂ ਬੋਲੀ ਜਾਂਦੇ ਨੇ, ਬਾਬਾ ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦਾ ਹੈ, ਮੈਲੇ ਫੱਟੇ ਗਲ ਵਿੱਚ ਕੱਪੜੇ, ਅੱਤ ਦੀ ਬਜ਼ੁਰਗੀ ਹੈ। ਸਤਿਗੁਰੂ ਰੋਜ਼ ਪੈਸੇ ਲੈ ਜਾਂਦਾ, ਮੁੱਕ ਜਾਂਦੇ ਨੇ, ਅੱਜ ਮੈਂ ਕਿਸੇ ਦੇ ਕੋਲੋਂ ਸੁਣਿਆ ਹੈ ਦੁਨੀਆਂ ਦਾ ਧਨ ਮੁੱਕ ਸਕਦਾ ਹੈ, ਪੈਸੇ ਮੁੱਕ ਸਕਦੇ ਨੇ, ਪਰ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਰਹਿਮਤ ਨਹੀਂ ਮੁੱਕਦੀ, ਅੱਜ ਬਖਸ਼ਿਸ਼ ਕਰੋ, ਰੋ ਕੇ ਆਖ ਰਿਹਾ ਹੈ ਬਾਬਾ। ਪੈਸੇ ਲੈਂਦਾ ਹਾਂ, ਗਰੀਬੀ ਹੈ, ਮਜਬੂਰੀ ਹੈ, ਕਿੱਥੋਂ ਖਾਵਾਂ, ਅੱਜ ਬਖਸ਼ਿਸ਼ ਕਰੋ, ਅੱਜ ਦੀ ਦਿਹਾੜੀ ਦੇ ਮੈਂ ਪੈਸੇ ਨਹੀਂ ਲੈਣੇ,
ਅੱਜ ਦੀ ਦਿਹਾੜੀ ਦੀ ਮੈਨੂੰ ਬਖਸ਼ਿਸ਼ ਦੇ ਦੇ। ਤੇ ਗੁਰੂ ਰਾਮਦਾਸ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ, ਇਹਦੇ ਸਿਰ ਤੇ ਰੱਖ ਕੇ ਹੱਥ, ਆਖਣ ਲੱਗੇ ਜਾ ਬਾਬਾ ਤੈਨੂੰ ਨਿਹਾਲ ਨਿਹਾਲ ਨਿਹਾਲ ਕੀਤਾ। ਤਿੰਨ ਵਾਰ ਸਤਿਗੁਰਾਂ ਨੇ ਆਖਿਆ ਜਾ ਬਾਬਾ ਤੈਨੂੰ ਨਿਹਾਲ ਕੀਤਾ। ਇੰਨੀ ਗੱਲ ਆਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੁੱਪ ਕਰ ਗਏ, ਸੰਗਤ ਨੂੰ ਸੁਣਾ ਰਹੇ ਸਨ। ਤੇ ਫਿਰ ਵਿੱਚੋਂ ਬਹਾਦਰ ਸ਼ਾਹ ਸੰਗਤ ਤੇ ਬੋਲਿਆ, ਸਤਿਗੁਰੂ

ਦੇ ਨਾਲ ਮੇਰਾ ਕੀ ਸੰਬੰਧ? ਇਹ ਗੱਲ ਦੱਸੋ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰ ਦੇ ਵਿੱਚ ਭਿੱਜ ਕੇ ਨੇਤਰ ਬੰਦ ਕਰਕੇ ਆਖਣ ਲੱਗੇ, ਬਹਾਦਰ ਸ਼ਾਹ ਉਹ ਬੁੱਢਾ ਬਾਬਾ ਕੋਈ ਹੋਰ ਨਹੀਂ, ਉਹ ਤੂੰ ਹੀ ਹੋਈ ਸੀ ਜੋ ਇੱਕ ਇੱਕ ਪ੍ਰਸਾਦੇ ਨੂੰ ਤਰਸਦਾ ਰਹਿੰਦਾ ਸੀ, ਤੂੰ ਹੀ ਹੋਈ ਸੀ। ਅੱਜ ਜਨਮ ਲੈ ਕੇ ਸਾਰੀ ਦੁਨੀਆ ਤੇ ਰਾਜਾ ਰਾਜ ਕਰਦਾ ਹੈ, ਕਿੱਡੇ ਕਿੱਡੇ ਨੌਕਰ ਚਾਕਰ ਤੇਰੇ ਅੱਗੇ ਹੱਥ ਬੰਨੀ ਖਲੋਤੇ ਨੇ, ਆ ਦੇਖ ਲੈ ਗੁਰੂ ਰਾਮਦਾਸ ਦੀਆਂ ਰਹਿਮਤਾਂ ਤੇਰੇ ਕੋਲ ਅੱਜ ਤੱਕ ਨਹੀਂ ਮੁੱਕੀਆਂ, ਅੱਜ ਤੱਕ ਨਹੀਂ ਮੁੱਕੀਆਂ। ਪਤਾ ਨਹੀਂ ਕਿੰਨਾ ਚਿਰ ਤੂੰ ਖਾਣੀਆਂ ਨੇ, ਕਿੰਨਾ ਹੋਰ ਸੁੱਖ ਭੋਗਣਾ ਹੈ, ਕੌਣ ਜਾਣੇ। ਗੁਣ ਤੇਰੇ ਚਰਨਾਂ ਤੇ ਡਿੱਗ ਪਿਆ, ਤੇਰੀ ਹੋ ਗਿਆ ਅੱਜ ਬਹਾਦਰ ਸ਼ਾਹ ਹੈ ਸਤਿਗੁਰੂ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ, ਤੇਰੀਆਂ ਰਹਿਮਤਾਂ ਨੂੰ ਕੋਈ ਨਹੀਂ ਜਾਣ ਸਕਦਾ। ਸੋ ਸਤਸੰਗੀਓ ਬਖਸ਼ਿਸ਼ ਹੋ ਰਹੀ ਹੈ, ਇਸੇ ਲਈ ਗੁਰਸਿੱਖ ਨੂੰ ਇਹ ਹੁਕਮ ਹੈ, ਤੂੰ ਪੁੰਨ ਦਾਨ ਕਰਦਾ ਰਿਹਾ, ਤੂੰ ਗਰੀਬ ਦੇ ਮੂੰਹ ਦੇ ਵਿੱਚ ਪਾਉਂਦਾ ਰਿਹਾ, ਜਿੱਥੇ ਧਨ ਕਮਾ ਕੇ ਆਪਣੇ ਬੱਚਿਆਂ ਦੇ ਮੁੱਖ ਪਾਉਂਦਾ ਹੈ ਨਾ, ਗਰੀਬ ਦੇ ਮੂੰਹ ਵਿੱਚ ਵੀ ਪਾਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਆਖ ਰਹੇ ਨੇ, ਗੋਲਕ ਰਾਖੇ ਨੈ ਜੋ ਛਲਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਦੀ ਭੋਗੇ ਨਰਕ ਹਜ਼ਾਰ। ਜਿਹੜਾ ਦਸਵੰਧ ਨਹੀਂ ਨਾ ਕੱਢਦਾ ਉਹ ਜਿਉਂਦੇ ਜੀ ਵੀ ਨਰਕ ਭੋਗਦਾ ਹੈ, ਉਹਦਾ ਸਾਰਾ ਧਨ ਹਸਪੀਟਲਾਂ ਵਿੱਚ ਕਚਹਿਰੀਆਂ ਵਿੱਚ ਮੁਕੱਦਮਿਆਂ ਵਿੱਚ ਹੀ ਲੱਗ ਜਾਂਦਾ ਹੈ, ਭੋਗੇ ਨਰਕ ਹਜ਼ਾਰ, ਹਜ਼ਾਰਾਂ ਨਰਕ ਜਿਉਂਦੇ ਜੀ ਭੋਗਦਾ ਹੈ। ਨਹੀਂ ਬਈ, ਨੇਕ ਕਮਾਈ ਕਰਕੇ ਕਿਸੇ ਭੁੱਖੇ ਨੂੰ ਭੋਜਨ ਛਕਾ ਦਿਆ ਕਰ, ਕਿਸੇ ਤਨ ਦੇ ਨੰਗੇ ਨੂੰ ਕੱਪੜਾ ਪਹਿਨਾ ਦਿਆ ਕਰ, ਕਿਸੇ ਗਰੀਬ ਦੇ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਲਿਆ ਕਰ, ਕਿਸੇ ਗਰੀਬ ਨੂੰ ਕਿਤਾਬਾਂ ਹੀ ਲੈ ਦਿਆ ਕਰ, ਕਿਸੇ ਗਰੀਬ ਦੀ ਬੱਚੀ ਦੀ ਸ਼ਾਦੀ ਤੇ ਪੈਸੇ ਖਰਚ ਦਿਆ ਕਰ। ਗੁਰੂ ਘਰ ਵਿੱਚ ਧਨ ਦੀ ਲੋੜ ਹੈ, ਉੱਥੇ ਸੇਵਾ ਲਾ ਦਿਆ ਕਰ। ਦਸਵੰਧ ਕੱਢਣ ਦੇ ਕਈ ਤਰੀਕੇ ਨੇ, ਕਈ ਤਰੀਕੇ ਨੇ, ਪਰ ਜ਼ਰੂਰ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ। ਮਹੀਨੇ ਦੇ ਵਿੱਚ 30 ਦਿਨ ਨੇ ਤੇ 2 ਦਿਨ ਦੀ ਕਮਾਈ ਲਾ ਦਿਆ ਕਰ ਗੁਰੂ ਲੇਖੇ, ਤੇ ਸਤਿਗੁਰੂ ਬਖਸ਼ਿਆ ਕਰੇਗਾ। ਬਾਬਾ ਨੰਦ ਸਿੰਘ ਦੀ ਬਖਸ਼ਿਸ਼ ਕਰਦੇ ਸਨ, ਔਖਾ ਵੇਲਾ ਆ ਜਾਵੇ ਨਾ ਤੇ ਕਦੀ ਵੀ ਦਸਵੰਧ ਨਹੀਂ ਰੋਕਣਾ ਚਾਹੀਦਾ। ਦੇਖੋ ਬਾਬਾ ਜੀ ਦੇ ਕਿਹੋ ਜਿਹੇ ਬਚਨ ਨੇ, ਔਖਾ ਵੇਲਾ ਆ ਜਾਵੇ ਕਦੀ ਵੀ ਦਸਵੰਧ ਨਾ ਰੋਕੋ, ਫਿਰ ਸੌਖਾ ਵੇਲਾ ਛੇਤੀ ਆ ਜਾਂਦਾ ਹੈ, ਸੌਖਾ ਵੇਲਾ ਛੇਤੀ ਆ ਜਾਂਦਾ ਹੈ। ਕੌਣ ਜਾਣੇ ਗੁਣ ਤੇਰੇ, ਐ ਮੇਰੇ ਮਾਲਕ ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ।

ਉਹਨੇ ਸਾਡੇ ਕਿਹੜੇ ਕਰਮ ਤੇ ਖੁਸ਼ ਹੋ ਕੇ ਰਹਿਮਤਾਂ ਦਾ ਮੀਂਹ ਬਰਸਾ ਦੇਣਾ ਹੈ, ਸੁੱਖ ਦੀ ਗੁਜ਼ਾਰੇਗਾ ਜ਼ਿੰਦਗੀ। ਆ ਸਤਿਗੁਰੂ ਇਹੀ ਪਵਿੱਤਰ ਉਪਦੇਸ਼ ਵੀ ਸੁਣਦਾ ਰਹੇ। ਆ ਦੇਖੋ, ਇੱਕ ਗਰੀਬੜੇ ਬੁੱਢੇ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਦੇ ਬਦਲੇ ਗੁਰੂ ਦੀਆਂ ਰਹਿਮਤਾਂ ਮਿਲੀਆਂ ਤੇ ਸਾਰੀ ਦੁਨੀਆਂ ਤੇ ਬਹਾਦਰ ਸ਼ਾਹ ਨੇ ਰਾਜ ਕੀਤਾ। ਇੱਕ ਤਿਲ ਮਾਤਰ ਵੀ ਕੀਤਾ ਹੋਇਆ ਦਾਨ ਗਰੀਬ ਦੇ ਮੂੰਹ ਵਿੱਚ ਪਾਇਆ, ਵਿਅਰਥ ਨਹੀਂ ਜਾਏਗਾ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਨੂੰ ਖਵਾ ਕੇ ਖਾਏਗਾ ਨਾ, ਗਰੀਬ ਨੂੰ ਪਹਿਨਾ ਕੇ ਦੇਖੇਗਾ ਨਾ, ਤੇ ਦੇਖ ਤੇਰੇ ਮਨ ਵਿੱਚ ਕਿੱਡਾ ਆਨੰਦ ਆਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਵਿੱਚ ਆਖ ਰਹੇ ਨੇ, ਦਸ ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਘਰ ਮੇ ਆਵੇ, ਤਿਸ ਤੇ ਗੁਰੂ ਦਸੰਝ ਦੋ ਦੇਹੀ, ਸਿੰਘ ਸੋ ਜਸ ਵੋ ਜਗ ਮੇ ਲੇ। ਪੁੰਨ ਦਾਨ ਸੇਵਾ ਸਿਮਰਨ ਕਰਨ ਵਾਲੇ ਦਾ ਜਸ ਦੁਨੀਆਂ ਵਿੱਚ ਵੀ ਹੁੰਦਾ ਹੈ ਤੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਹੁੰਦਾ ਹੈ, ਕੋਈ ਫਰਕ ਨਹੀਂ ਪੈਂਦਾ। ਦੋ ਚਾਰ ਸੂਟ ਮਹੀਨੇ ਦੇ ਵਿੱਚ ਸਮਾਉਂਦਾ ਹੈ, ਘੱਟ ਸਮਾ ਲਿਆ ਕਰ, ਇੱਕ ਗਰੀਬ ਨੂੰ ਪਹਿਨਾ ਦਿਆ ਕਰ, ਗਰੀਬ ਨੂੰ ਪਹਿਨਾ ਦਿਆ ਕਰ। ਵੀ ਇਸ ਗੱਲ ਦਾ ਖਿਆਲ ਰੱਖਣਾ ਹੈ, ਜਿੱਥੇ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਣਾ ਹੈ ਨਾ, ਉੱਥੇ ਦਸਬੰਧ ਕੱਢ ਕੇ ਗਰੀਬ ਦੇ ਮੂੰਹ ਵਿੱਚ ਵੀ ਪਾ ਦੇਣਾ ਹੈ। ਪਰ ਸਤਸੰਗੀਓ, ਆਪਣਾ ਤੇ ਬੜਾ ਹੀ ਮਾੜਾ ਸੁਭਾਅ ਹੈ। ਆਪਣਾ ਹਿੱਸਾ ਵੀ ਖਾਂਦੇ ਹਾਂ, ਗੁਰੂ ਦਾ ਹਿੱਸਾ ਵੀ ਖਾ ਜਾਂਦੇ ਹਾਂ। ਜੇ ਆਪਾਂ ਦਸਬੰਧ ਨਹੀਂ ਨਾ ਕੱਢਦੇ ਤੇ ਸਮਝੋ ਗੁਰੂ ਦੇ ਹਿੱਸੇ ਦਾ ਵੀ ਖਾਈ ਜਾਂਦੇ ਹਾਂ। 24 ਘੰਟਿਆਂ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਬੰਧ ਬਣਦਾ ਹੈ, ਉਹ ਵੀ ਖਾ ਜਾਂਦੇ ਹਾਂ। ਗੁਰੂ ਦਾ ਧਨ ਵੀ ਖਾ ਲਿਆ, ਗੁਰੂ ਦਾ ਸਮਾਂ ਵੀ ਖਾ ਲਿਆ, ਘਰ ਦਾ ਗੁਜ਼ਾਰਾ ਫਿਰ ਵੀ ਨਹੀਂ ਚੱਲਦਾ। ਬਈ ਕੀ ਕਰਾਂ, ਗੁਜ਼ਾਰਾ ਹੀ ਨਹੀਂ ਚੱਲਦਾ। ਪਰ ਕਿੱਥੋਂ ਚੱਲੇ, ਜਿਹੜਾ ਕਿਸੇ ਦਾ ਹੱਕ ਖਾਵੇ ਉਹਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਮੰਨ ਕੇ ਦੇਖ ਗੁਰੂ ਦੀ ਗੱਲ, ਤੇਰਾ ਘਰ ਸਵਰਗ ਬਣ ਜਾਵੇਗਾ, ਚੱਲੇਗਾ ਤੇਰਾ ਗੁਜ਼ਾਰਾ, ਗਿਣ ਗਿਣ ਕੇ ਦਸਬੰਧ ਕੱਢਿਆ ਕਰ, ਗਿਣ ਗਿਣ ਕੇ ਦਸਬੰਧ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ, ਗੁਰੂ ਆਪੇ ਹੀ ਭਾਗ ਲਾ ਦਿੰਦਾ ਹੈ, ਗੁਰੂ ਆਪੇ ਹੀ ਰਹਿਮਤਾਂ ਕਰ ਦਿੰਦਾ ਹੈ। ਤੇ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਰ ਵਾਰ ਆਖਿਆ ਹੈ, ਬਈ ਗੋਲਕ ਰਾਖੇ ਨੇ ਜੋ ਛਲਕਾ ਕਰੇ ਵਪਾਰ, ਨੇਕ ਕਮਾਈ ਕਰ ਗੋਲਕ ਰੱਖ, ਭਾਵ ਆਪਣੀ ਕਮਾਈ ਵਿੱਚੋਂ ਦਸਬੰਧ ਗਿਣ ਗਿਣ ਕੇ ਕੱਢੀ ਜਾਇਆ ਕਰ, ਤੇ ਫਿਰ ਦੇਖ ਇਸ ਚੰਗੇ ਸੁਭਾਅ ਤੇ ਖੁਸ਼ ਹੋ ਕੇ ਗੁਰੂ ਤੇਰੀ ਝੋਲੀ ਵਿੱਚ ਕਿੰਨੀਆਂ ਰਹਿਮਤਾਂ ਪਾ ਦੇਵੇਗਾ। ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦਿੱਤੀ ਤੁਰਿਆ ਜਾਂਦਾ ਹੈ, ਲੈਣ ਵਾਲੇ ਥੱਕ ਜਾਂਦੇ। ਦੇਖੋ ਗੁਰੂ ਕਿਵੇਂ ਬਖਸ਼ਿਸ਼ ਕਰ ਰਿਹਾ ਹੈ। ਤੂੰ ਦਾਤਾ ਗਿਣਦਾ ਥੱਕ ਜਾਏਗਾ, ਲੈਂਦਾ ਥੱਕ ਜਾਏਗਾ, ਦੇਣ ਵਾਲੇ ਨੇ ਦੇਂਦਾ ਨਹੀਂ ਥੱਕਣਾ। ਪਰ ਕਦੋਂ, ਜਦੋਂ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ, ਜਦੋਂ ਗੁਰੂ ਦਾ ਹੁਕਮ ਪੱਲੇ ਬੰਨ ਲਵੇਗਾ। ਆਓ ਮਨ ਵਿਥੀਆਂ ਜੋੜੀਏ। ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦਾ ਇਹ ਸੋਹਣਾ ਉਦਮ ਕਿ ਭਾਈ ਗੋਪਾਲ ਸਿੰਘ ਜੀ, ਜਿਨ੍ਹਾਂ ਦੀਆਂ ਪੁਰਾਤਨ ਗਾਈਆਂ ਹੋਈਆਂ ਰੀਤਾਂ, ਜਿਨ੍ਹਾਂ ਨੂੰ ਆਪ ਸੰਗਤ ਬਹੁਤ ਹੀ ਪਸੰਦ ਕਰਦੇ ਹੋ ਬੰਦਸ਼ਾਂ ਨੂੰ, ਉਹਨਾਂ ਦੇ ਉਦਮ ਦੇ ਨਾਲ ਆਪ ਸੰਗਤਾਂ ਨੂੰ ਇਹ ਬੰਦਸ਼ਾਂ ਭੇਟ ਕੀਤੀਆਂ ਜਾ ਰਹੀਆਂ ਨੇ। ਆਪ ਜੀ ਨੇ ਅੱਗੇ ਵੀ ਜੋ ਕੈਸਟ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪ ਸੰਗਤਾਂ ਦੇ ਭੇਟ ਕੀਤੀ ਹੈ, ਉਸਨੂੰ ਪਿਆਰ ਦਿੱਤਾ ਹੈ। ਆਸ ਹੈ ਕਿ ਇਹਨਾਂ ਸੇਵਾਦਾਰਾਂ ਦੀ ਇਹ ਸੇਵਾ ਇਸੇ ਤਰ੍ਹਾਂ ਕਬੂਲਦੇ ਰਹੋਗੇ ਤੇ ਅਸੀਸ ਦਿੰਦੇ ਰਹੋਗੇ ਸਤਿਗੁਰੂ,
ਬਖਸ਼ਿਸ਼ ਕਰ ਇਹਨਾਂ ਤੇ, ਇਸੇ ਤਰ੍ਹਾਂ ਤੇਰੀ ਗੁਰਬਾਣੀ ਦੀ ਸੇਵਾ ਘਰ ਘਰ ਵਿੱਚ ਤੇਰੇ ਸ਼ਬਦਾਂ ਦੀਆਂ ਕੈਸਟਾਂ ਪਹੁੰਚਾਉਂਦੇ ਰਹਿਣ, ਸਭ ਦੀਆਂ ਝੋਲੀਆਂ ਗੁਰੂ ਰਹਿਮਤ ਨਾਲ ਭਰੇ, ਤੇ ਕੀਰਤਨ ਸਮਾਂ ਸਮਾਪਤ ਹੈ, ਕੋਈ ਨਹੀਂ ਜਾਣ ਸਕਦਾ।

ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਯੋਧੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ, ਜਿਦ ਨਾਲ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ। ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੀਓ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਅਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀਵ 'ਚ ਆਵੇ ਤੂੰ ਕਰ ਵੇ, ਅਫਸੋਸ ਹੈ ਤੇਰੇ 'ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਨਤ ਹੈ ਸਾਡੇ 'ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ।

ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੀਤੀਆ ਮੁਹਿ ਖਾਏ ਜਿਸਨੋ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ।

ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਗਿਆਨ ਦਇਆ ਭੰਡਾਰਨ ਘਟ

ਜੀ ਭਉ ਲਖ ਹੋਹੇ ਲਖ ਹੋਵੈ ਲਖਵੀਸ ਇਤਰਾਹਿ ਪਦ ਪਵੜੀਆ ਚੜੀਐ ਹੋਏ ਇਕੀਸ ਨਾਨਕ ਨਦਰੀ ਪਾਈਐ।

0: ਸਾਹਿਬ,
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜੁਗਤ ਕੇ ਰੰਗ। ਤਿੱਥੇ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੀਤੇ ਬਰਮੇ ਘਾੜਤ ਘੜੀਐ ਰੂਪ।

ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ

एक अचरी छंद अजय अले अबे अबे आकाश अगंज अपंज अलख आकाश अगंज लख।

0: ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹੇ
0: ਸੱਚਾ ਨਾਮ ਮੇਰਾ ਆਧਾਰੋ
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਕਰਸਾਨ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਕੁਰਬਾਨ ਕੀਤਾ ਗੁਰਵਿੱਤੋ ਜਿਸ ਤੇ ਵੜਿਆਈਆਂ
0: ਕਹਿ ਨਾਨਕ ਸੁਣੋ ਸੰਤੋ ਸਬਤ ਰੋਪੇ ਆਰੋ ਸੱਚਾ ਨਾਮ ਮੇਰਾ ਆਧਾਰੋ
1: ਵਾਜੇ ਪੰਚ ਬਤਿਤ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
0: ਪੰਚ ਦੂਰ ਤੁਰ ਵਸ ਕੀਤੇ ਕਾਲ

0: ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ,
1: ਹਰ ਕਿਰਪਾ ਕਿਲਵ ਕਟੇ ਗਿਆਨ ਅੰਜਨ ਸਾਰਿਆ,
0: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ,
1: ਕਹਿ ਨਾਨਕ ਏ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ,
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ,
1: ਪਾਵੇ ਤਾ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ,
0: ਇੱਕ ਪਰਮ ਭੁੱਲੇ ਫਿਰੇ ਦਾ ਦਿਸਕ ਨਾਮ ਲਾਗ ਸਵਾਰਿਆ,
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ,
0: ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ,
1: ਆਵੋ ਸਭ ਪਿਆਰੇ ਕਤ ਕੀ ਕਰੇ ਕਹਾਣੀ,
0: ਕਰੇ ਕਹਾਣੀ ਕਤ ਕੇਰੀ ਕਿਤ ਦੁਆਰੇ ਪਾਈਐ,
1: ਤਨ ਮਨ

0: ਲੈ ਨਾ ਹੀ ਤਿਸ ਨਾਲ ਕੀ ਉਚਿਤ ਲਾਈਐ
1: ਐਸਾ ਕੰਮ ਲੈ ਨਾ ਕੀਚੈ ਜਿਤ ਅੰਤ ਪੁਛਤਾਈਐ
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸਮਾਲੇ
0: ਅਗਮ ਗੋਚਰਾ।

0: ਆਇਆ ਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
1: ਜੀ ਜਨ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
1: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾਂ ਕੀ ਜਾ ਨਿਰਾਲੀ ਭਗਤਾਂ ਕੇ ਬਿਖਮ ਮਾਰਗ ਚਲਣਾ।

0: ਜੀਵ ਤੂੰ ਚਲਾਇਆ ਤੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
1: ਜੀਵ ਤੂੰ ਚਲਾਇਆ ਤੇ ਚੱਲੇ ਜਿਨਾ ਮਾਰਗ ਪਾਵੇ,
0: ਕਰ ਕਿਰਪਾ ਜਿ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ,
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
0: ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵੇ।

0: ਵਿਸਾਰਿਆ
1: ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜੋ ਵੇਦਾਂ ਲਿਆ
0: ਕਹਿ ਨਾਨਕ ਜਿਨ ਸਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ
1: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਨ ਨਿਰਮਲ ਜੀਓ ਨਿਰਮਲ ਸਤਗੁਰ ਦੇ ਕਣੀ ਕਮਾਣੀ
0: ਕੀ ਸੋਏ ਪਹੁੰਚੇ ਨਾਹੀ ਮਨਸਾ ਸਤ ਸਮਾਣੀ
1: ਜਨਮ ਰਤਨ ਜਿਨ ਕਟਿਆ ਭਲੇ ਸੇਵਨ ਜਾਰੇ ਜਨਮ ਰਤਨ।

0: ਹੁਕਮ ਵਰਤਾਇ ਆਪ ਵੇਖੇ ਗੁਰਮੁਖ ਕਿਸੇ ਬੁਝਾਏ
1: ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਓ ਲਿਵਲਾਏ
1: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸਿਮਰ ਸਾਸਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ
1: ਗੁਰੂ ਬਾਜੋ ਤਤੈ ਸਾਰ ਨ ਜਾਣੀ
0: ਤੇਈ ਗੁਣੀ ਸੰਸਾਰ ਪ੍ਰਭੂ ਦਾ ਸੁਸਿਆ ਰਹਿ ਬਿਹਾਰੀ ਗੁਰ ਕਿਰਪਾ ਤੇ ਸੇ ਜਮ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧਿਨ ਹਰ ਲਿਵਲਾ

0: ਅਰਦਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਨੀ
1: ਹਰ ਹਰ ਨਿਤ ਜਪਿਓ ਜੀਉ ਲਾਹਾ ਕਟਿਓ ਦਹਾਰੇ
0: ਇਹ ਤਨ ਤਿਨ ਮਿਲਿਆ ਜਿਨ ਹਰ ਆਪੇ ਪਾਣਾ
1: ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
0: ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਹੋਰ ਕਿਤੇ ਜਿੱਥੇ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪੀਏ ਪੱਲੇ ਪੀਏ ਹਰ ਰਸ ਬੋੜ ਨਾ ਤਿਸਨਾ ਲਾਗੇ ਆਏ
1: ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ
0: ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੇ ਮਨ ਆਏ
1: ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਇਆ ਜਗ ਦਿਖਾਇਆ
0: ਗੁਰ ਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
1: ਕਹੇ ਨਾਨਕ ਸਿਸ਼ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
0: ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
1: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨ ਵਿਆਪੇ
0: ਗੁਰੂ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ
1: ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ
0: ਕਿਆ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
0: ਗੁਰ ਪ੍ਰਸਾਦੀ ਹਰ ਮਨ ਬਸਿਆ ਪੂਰਬ ਲਿਖਿਆ ਪਾਇਆ
1: ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸੋਚ
0: ਏ ਨੇਤਰੋ ਮੇਰਿਓ ਹਰ ਤੁਮੇ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀਆ ਨਿਹਾਲਿਆ
0: ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ
0: ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦ੍ਰਿਪ ਦ੍ਰਿਸ਼ਟ ਹੋਏ
1: ਇਹ ਸਰਵਨੋ ਮੇਰਿਓ ਸਾਚੇ ਸੁਨੇ ਨੋ ਪਠਾਏ
0: ਸਾਚੇ ਸੁਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸਮਾਨੀ
0: ਸੱਚ ਅਲਖ ਵਿਡਾਣੀ ਤਾਂ ਕੀ ਗਤ

0: ਕੋਲ ਮੈਂ ਦਿਲ ਡਾਰ
1: ਖੰਡ ਅਖੰਡ ਪ੍ਰਚੰਡ ਪਹਾਰ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰ
0: ਨਾ ਪਾਇ ਸਕੇ ਪਦਮਾਪਤ ਵੇਦ ਕਤੇ ਵੇਦ ਉਚਾਰ
1: ਰੋਜੀ ਰਾਜ ਕੋਕ ਲਾਕਤ ਰਾਜ ਰੋਜੀ ਨਟਾਰ
0: ਕੀਟ ਪਤੰਗ ਕਰੰਗ ਪਿਆ ਗਮ

ਅੰਤ ਵਿਹੀਨ ਅਨਾਤਮਾ ਪਦਾਰਥ ਲੋਕ ਛਿਦਰਸ਼ੇ ਹੈ ਦੀਨ ਦਿਆਲ ਦਿਆਲ ਕਰਸ਼ੀ ਪਤਸੁੰਦਰ ਸੀ ਪਦਮਾਪਤੇ ਹੈ ਦੇਵਹੀਨ ਸਨੇਹ ਸਪੋਤ ਨੇ ਬਰਕਤ ਕੈਸ਼ੇ ਹੈ।

0: ਪ੍ਰਭੂ ਮਿਲ ਗਾਇਓ
1: ਬੇਦ ਦੇਵ ਨਾ ਬੇਦ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਵਾਦ ਇੱਕ ਅੰਕਾਰਾ ਜਲ ਥਲ ਮਈਅਲ ਕੀਓ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਕ ਜੈ ਇੱਕ ਸਰਜਾ।

0: ਇਕ ਚਿਤ ਜੈ ਛਿਨ ਧਿਆਇਓ, ਕਾਲ ਫਾਸ ਕੇ ਵਿਚ ਨਾ ਆਇਓ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਬਸੰਤ ਕੀ ਵਾਰ, ਮਹਲ ਪੰਜਵਾਂ, ਏਕ ਓਂਕਾਰ ਸਤਿਗੁਰ ਪ੍ਰਸਾਦ, ਹਰ ਕਾ ਨਾਮ ਧਿਆਇ ਕੇ ਹੋ ਹਰਿਆ ਪਾਈ,
0: ਕਰਮ ਲਿਖਨ ਤੇ ਪਾਈ ਏ ਰੁੱਤ ਸੁਹਾਈ,
1: ਬਣ ਤ੍ਰਿਣ ਤ੍ਰਿਣ ਪਵਣ ਮੌਲਿਆ, ਅੰਮ੍ਰਿਤ ਫਲ ਪਾਈ,
0: ਸਾਧੂ ਸੁਖ ਉਪਜੈ।

0: ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ
1: ਲਖਮੀ ਤੋਂ ਨਾ ਵੇ ਕਾਇ ਕਰ ਚਰੰਦਾ
0: ਲੱਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ
1: ਏ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ
0: ਲਿਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ।

0: ਮਹੱਲਾ ਪੰਜਵਾਂ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸੈ ਸਗਲ ਜਹਾਨ
1: ਕਹੋ
0: ਬੇਨਤੀ ਆਪਣੇ ਸਤਿਗੁਰੂ ਪਾਹੇ ਕਾਜ ਤੁਮਾਰੇ ਦੇ ਨਿਭਾਏ ਰਹਾਉ
1: ਤੇ ਊਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਧਾਰ
0: ਸਰਬ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਘਟ ਘਟ ਬਣੀ
1: ਸਿਮਨ ਦੁਖ ਡੇਰਾ ਡੇ ਜਿਸ ਸਿਮਰਤ ਜਮਕ ਚੁਨਾ ਗਏ
0: ਜਿਸ ਸਿਮਰਤ ਹੋ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ
1: ਸੰਤ ਸਭਾ ਕੋ ਸਦਾ

ਗੁਰਦੇਵ, ਮਾਤਾ ਗੁਰਦੇਵ, ਪਿਤਾ ਗੁਰਦੇਵ, ਸਵਾਮੀ ਪਰਮੇਸ਼ਵਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਗਿਆਨ ਵਜਨ ਪਰੰਪਰਾ, ਗੁਰਦੇਵ ਆਦਿ ਜੁਗਾ ਜੁਗ ਜੁਗ ਗੁਰਦੇਵ ਮੰਤ।

0: ਪ੍ਰਤਪਾਲੇ
1: ਰਾਜਿਓ ਲਾਗ ਰਿਓ ਮੇਰਾ ਚੀਤ
0: ਅਜੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ
1: ਮਾਨ ਬਲਾਸ ਪੇ ਸਾਹਿਬ ਕੇ ਅਚਰਜ ਦੇਖ ਬਡਾਈ
0: ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ
1: ਮਾਨ ਬਲਾਸ ਪੇ ਸਾਹਿਬ ਕੇ ਅਚਰਜ ਦੇਖ ਬਡਾਈ
0: ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ
1: ਬਲਾਵਲ ਮਹੱਲਾ ਪੰਜਵਾਂ ਤਾਤੀ ਵਾਹ ਨਾ ਲੱਗੀ ਪਾ ਬ੍ਰਹਮ ਸਰਨਾਏ
0: ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਈ

ਸਤਿਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਉਧਾਰੀ ਨਾਨਕ ਦਾ ਸੰਤ ਪਾਸ਼ੇ ਪਰਿਓ ਰਾਖ ਲਿਓ ਬਾਰੀ ਸਤਿਬਖਸ਼ਿੰਦ ਸਦਾ

वड्डी हूँ वड्डा पारते।

ਸਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੀ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸ

ਓਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ।

ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਦ ਪੰਥ ਕੀ ਜੀਤ ਸ੍ਰੀ ਸਾ

ਵਿੱਦਿਆ ਦੀ ਦਾਤ, ਚੜ੍ਹਦੀ ਕਲਾ, ਤੰਦਰੁਸਤੀ, ਗੁਰਸਿੱਖੀ, ਸਿਦਕ ਭਰੋਸਾ, ਬਖਸ਼ਿਸ਼ ਕਰਨਾ, ਲਮੇਰੀ ਆਰਜਾ ਦੀ ਦਾਤ ਬਖਸ਼ਣੀ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ

ਦੇਵੀ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿ ਆਏ ਗੁਰੂ ਕੈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਈਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ, ਤਾਂ ਕੀ ਨਿਰਮਲ ਰੀਤ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮ ਕੀਤੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੈਤ ਸ੍ਰੀ ਰਾਗ ਦੇ ਵਿੱਚ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 700 ਪਰ ਇਸ ਪਾਵਨ ਸ਼ਬਦ ਨੂੰ ਸਤਿਗੁਰੂ ਜੀ ਨੇ ਸੁਸ਼ੋਭਿਤ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਸ਼ਬਦ ਵਿੱਚ ਅਸਲ ਮਿੱਤਰ ਅਕਾਲ ਪੁਰਖ ਨੂੰ ਦੱਸਿਆ ਹੈ। ਸਤਿਗੁਰੂ ਸਾਹਿਬ ਮਹਾਰਾਜ ਨੇ ਅੱਜ ਦੇ ਇਸ ਸ਼ਬਦ ਦੀ ਜੋ ਬਖਸ਼ਿਸ਼ ਕੀਤੀ, ਸਤਿਗੁਰੂ ਰਹਿਮਤ ਕਰਨ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ, ਦੂਰੋਂ ਨੇੜਿਓਂ ਚੱਲ ਕੇ ਆਈ ਨੇਮੀ ਅਤੇ ਪ੍ਰੇਮੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਸਤਿਗੁਰੂ ਜੀ ਦੇ ਅਸਥਾਨਾਂ ਵੱਲੋਂ ਜੀਓ ਆਇਆਂ। ਮਹਾਰਾਜ ਆਪ ਜੀ ਦੇ ਨੇਮ ਅਤੇ ਪ੍ਰੇਮ ਦੇ ਵਿੱਚ ਪਰਪਕਤਾ ਬਖਸ਼ਿਸ਼ ਕਰਨ ਆਓ। ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਦੀ ਹਜ਼ੂਰੀ ਰਾਗੀ ਜਥੇ ਵੱਲੋਂ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪਾਇਆ, ਜਿਨ ਕਹਿ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਆਏ ਘਰ ਨਾਉਣੇ ਦੇ ਆਵੈ ਧਾਏ, ਸਭ ਥਾਈਂ ਹੋਏ ਸਹਾਇ ਦਸਵਾਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨਤਰ ਕੇ। ਬੋਲੋ ਜੀ, ਪੰਜਾਂ ਪਿਆਰਿਆਂ ਚੌਹ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ। ਖਾਲਸਾ ਜੀ। ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨਤਰ ਕੇ। ਖਾਲਸਾ ਜੀ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ। ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਏ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਰੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ, ਵਾਹਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੀ ਪਿਤਾਪ ਵਾਹਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸਤਿਗੁਰੂ ਜੀਓ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਸਤਿਗੁਰੂ ਸਾਹਿਬ ਜੀਓ ਆਪ ਜੀ ਦੇ ਅਸਥਾਨਾਂ ਦੀ ਮਰਿਆਦਾ ਅਨੁਸਾਰ ਅੱਠ ਛੱਕੇ ਸ੍ਰੀ ਆਸਾ ਜੀ ਦੀ ਵਾਰ ਦੀ ਸੰਪੂਰਨਤਾ ਹੋਈ, ਸਤਿਗੁਰੂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਕੀਰਤਨ ਨਿਤਨੇਮ ਅਭਿਆਸ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀਓ ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਲਾਉਣਾ, ਸਤਿਗੁਰੂ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਅਸ਼ਵਿੰਦਰ ਸਿੰਘ ਦੇਹ ਰੋਗਤਾ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀਓ ਆਪ ਜੀ ਕਿਰਪਾਲਤਾ ਕਰਕੇ ਸਤਿਗੁਰੂ ਰੋਗਨ ਅਤੇ ਅਰਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵਿਆ ਦੇ ਮਹਾਂਵਾਕਾਂ ਅਨੁਸਾਰ ਕਿਰਪਾਲਤਾ ਕਰਨੀ, ਸਤਿਗੁਰੂ ਦੇਹ ਰੋਗਤਾ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ

ਸੰਗ ਸੰਤਨ ਕਹਿ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਂ ਕਿ ਨਿਰਮਲ ਰੀਤ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।